Hello.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਸੰਗਤ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤ ਸਰੋਤਾ ਜਨ ਵਿਦਿਆਰਥੀ ਧੰਨਤਾ ਯੋਗ ਹੋ ਜਿਨ੍ਹਾਂ ਨੂੰ ਗੁਰਬਾਣੀ ਸੰਥਿਆ ਸੰਪੂਰਨ ਪਾਠ ਬੋਧ ਸਮਾਗਮ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਦੀ ਕਿਰਪਾ ਦਾ ਸਦਕਾ ਆਪਾਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ। ਅਗਲੇ ਹਫ਼ਤੇ ਇਸ ਪਾਠ ਬੋਧ ਦੀ ਸੰਪੂਰਨਤਾ ਹੋਣੀ ਹੈ। ਉਸੇ ਦਿਨ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਅੰਮ੍ਰਿਤ ਵੇਲੇ 7 ਵਜੇ ਦੇ ਕਰੀਬ ਜਿੰਨੇ ਵੀ ਗੁਰਸਿੱਖ ਮਾਈ ਭਾਈ ਵਿਦਿਆਰਥੀ ਸਰੋਤਾ ਜਨ ਗੁਰਬਾਣੀ ਸੰਥਿਆ ਪਾਠ ਬੋਧ ਸਮਾਗਮ ਦੇ ਨਾਲ ਜੁੜੇ ਹੋ, ਬਾਣੀ ਦੇ ਨਾਲ ਬਾਣਾ ਵੀ ਸਾਨੂੰ ਧਾਰਨ ਕਰਨਾ ਚਾਹੀਦਾ ਹੈ। ਸਰਬਲੋਕ ਗ੍ਰੰਥ ਵਿੱਚ ਬਚਨ ਆਉਂਦੇ ਹਨ, ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਦੇ, ਬਾਣਾ ਬਾਣੀ ਖੰਭ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਉੱਡ ਜੈ ਹੈ ਗੁਰਪੁਰੀ ਸਦਾ ਹੈ, ਜਾ ਮੈਂ ਭੇਦ ਨਾ ਰੰਚਕ ਪੈ ਹੈ। ਬਾਣੀ ਅਤੇ ਬਾਣਾ ਇਹ ਦੋ ਖੰਭ ਨੇ। ਜਦੋਂ ਅਸੀਂ ਬਾਣੀ ਦੇ ਨਾਲ ਬਾਣੀ ਦੇ ਵੀ ਧਾਰਨੀ ਹੋ ਜਾਂਦੇ ਹਾਂ, ਫਿਰ ਸਾਡੇ 'ਤੇ ਗੁਰੂ ਦੀ ਅਪਾਰ ਰਹਿਮਤ ਹੁੰਦੀ ਹੈ। ਕਲਗੀਧਰ ਪਾਤਸ਼ਾਹ 60 ਸਾਲ ਤੱਕ ਸਾਡੀ ਉਡੀਕ ਕਰਦੇ ਹਨ। ਸਾਡਾ ਧੀ ਪੁੱਤਰ ਕਿਧਰੇ ਭਟਕਿਆ ਹੋਇਆ ਸਾਡੇ ਕੋਲ ਆ ਜਾਵੇ ਤਾਂ ਉਹਨਾਂ ਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ ਅਤੇ ਸਾਨੂੰ ਵੀ ਸਾਰਿਆਂ ਨੂੰ ਗੁਰੂ ਦੇ ਪੁੱਤਰ ਧੀਆਂ ਬਣਨਾ ਚਾਹੀਦਾ ਅਤੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ। ਦਾਸ ਨੇ ਇੰਨੀ ਕੁ ਬੇਨਤੀ ਕਰਨੀ ਸੀ ਉਹ ਕਰ ਦਿੱਤੀ ਹੈ। ਹੁਣ ਆਪਾਂ ਗੁਰਬਾਣੀ ਸੰਥਿਆ ਪਾਠ ਬੋਧ ਦੇ ਨਾਲ ਜੁੜੀਏ।

ਹੁਣ ਰਾਗ ਸਾਰਗ ਇੱਥੋਂ ਪ੍ਰਾਰੰਭ ਹੋਇਆ। ਜਿਸ ਤਰ੍ਹਾਂ ਰਾਗ ਗੋਂਡ ਦੇ ਵਿੱਚ ਤਿੰਨ ਨਾਮ ਆਏ ਸੀ ਇੱਕੋ ਰਾਗ ਦੇ, ਗੋਡ, ਗੋਂਡ ਤੇ ਗੌਡ, ਇਸੇ ਹੀ ਤਰ੍ਹਾਂ ਹੁਣ ਇਸ ਰਾਗ ਸਾਰਗ ਦੇ ਵਿੱਚ ਦੋ ਸਿਰਲੇਖ ਹੋਣਗੇ, ਸਾਰਗ ਤੇ ਸਾਰੰਗ ਟਿੱਪੀ ਦੇ ਨਾਲ ਰਾਰੇ ਉੱਪਰ। ਸੋ ਇਹ ਜਿਹੜਾ ਰਾਗ ਹੈ ਇਸਨੂੰ ਗਾਉਣ ਦਾ ਸਮਾਂ ਦਿਨ ਦਾ ਜਿਹੜਾ ਦੂਜਾ ਪਹਿਰ ਹੁੰਦਾ ਹੈ, 9 ਤੋਂ 12 ਵਜੇ ਤੱਕ ਦਾ ਦਿਨ ਦਾ ਸਮਾਂ ਹੁੰਦਾ ਹੈ ਇਸ ਰਾਗ ਨੂੰ ਗਾਇਨ ਕਰਨ ਦਾ। ਅਤੇ ਕੱਲ੍ਹ ਵੀ ਬੇਨਤੀ ਕੀਤੀ ਸੀ, ਦੁਬਾਰਾ ਦੁਹਰਾਉਂਦਿਆਂ, ਜਦੋਂ ਬਸੰਤ ਦਾ ਸਮਾਂ ਹੁੰਦਾ ਹੈ, ਬਸੰਤ ਰਾਗ ਜਿਹੜੇ ਦਿਨਾਂ ਵਿੱਚ ਗਾਇਨ ਕੀਤਾ ਜਾਂਦਾ ਹੈ, ਮਾਘ ਦੀ ਸੰਗਰਾਂਦ ਤੋਂ ਹੋਲੇ ਮਹੱਲੇ ਤੱਕ, ਉਹ 2 ਮਹੀਨੇ ਰਾਗ ਸਾਰੰਗ ਦਾ ਕੀਰਤਨ ਨਹੀਂ ਹੁੰਦਾ। ਅੱਗੋਂ ਪਿੱਛੋਂ ਗੁਰਮੁਖ ਪਿਆਰੇ ਇਸ ਰਾਗ ਨੂੰ ਗਾਉਂਦੇ ਨੇ, ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਕੁ ਵਜੇ ਤੱਕ ਦਾ ਇਸ ਰਾਗ ਨੂੰ ਗਾਇਨ ਕਰਨ ਦਾ ਸਮਾਂ ਹੁੰਦਾ ਹੈ। ਸਿਰਲੇਖ 2 ਆਉਣਗੇ, ਸਾਰਗ ਤੇ ਸਾਰੰਗ, ਰਾਗ ਇੱਕੋ ਹੀ ਹੈ।

ਸਮਝਸ ਸਬਦ ਵਿਚਾਰੇ ਮਨਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਪ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ਹਉਮੈ ਛੋੜ ਪਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕੁਲ ਨਿਰੰਜ

ਬਿਨ ਕਿਉ ਰਹੀਐ ਦੁਖ ਵਿਆਪੈ ਜਿਹਵਾ ਸਾਧ ਨ ਫੀਕੀ ਰਸ ਬਿਨ ਜਿਹਵਾ ਰਸ ਜਿਹਵਾ ਸਾਧ ਨ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸ ਨਾ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ

ਤਰਵਰ ਬਿਰਖ ਬਿਹੰਗ ਬੁਹੰਗਮ ਘਰ ਪਿਰ ਤਨ ਸੋਹਾਗੈ ਕੁਚਲ ਕੁਰੂਪ ਕੁਨਾਰ ਕੁਲਖਨੀ ਪਿਰ ਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ।

ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੇ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅੱਠ ਸੱਠ ਮੱਜਨ ਅੱਠ ਸੱਠ ਤੀਰਥ

ਕ੍ਰਿਸ਼ਨਾ ਜਲਤ ਨ ਕਬਹੁ ਬੂਝਹਿ ਜੂਐ ਬਾਜੀ ਹਾਰੀ ਊਠਤ ਬੈਠਤ ਹਰ ਗੁਣ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਈ ਹੈ ਤਿਨ ਕੀ ਪੈਜ ਸਵਾਰੀ ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨ ਉਪਰ ਗੁਰਮੁ

ਗੁਰ ਆਕੈ ਗੁਰ ਕੈ ਸ਼ਬਦ ਸੁਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵ ਹੈ ਰਸ ਬੀਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵ ਹੈ ਮੋਖ ਦੁਆਰੇ ਸਤਿਗੁਰ ਪੁਰਖ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਜਿਸ ਦ੍ਰਿੜਤਾ ਨਾਮ ਆਧਾਰੇ ਇਸ ਆਗੈ ਜੀਉ ਦੇਵੋ ਆਪਣਾ ਹਉ ਸਤਿਗੁਰ ਕੈ ਬਲਿਹਾਰੇ ਮਨ ਮੁਖ

ਜਾਏ। ਜੋ ਕਿਛ ਕਰੇ ਸੋ ਸਤ ਕਰ ਮਨ ਹੋ, ਗੁਰਮੁਖ ਨਾਮ ਰਹਾਉ ਲਿਵ ਲਾਇ ਰਹਾਉ। ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ, ਅਵਰ ਵਿਸਰ ਸਭ ਜਾਏ, ਅਨਦਿਨ ਰਹਿਸ ਭਇਆ।

ਕੁੱਟੋ ਅੰਤਰ ਲੋਭ ਮਹਾ ਗੁਬਾਰਾ ਤੁਹ ਕੂਟੈ ਦੁੱਖ ਖਾਏ ਜਬ ਸੁਪ੍ਰਸੰਨ ਭਏ ਪ੍ਰਭ ਮੇਰੇ।

ਜਿਨ ਗੁਰਮਤ ਨਾਮ ਪਛਾਨੀ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਨੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ

ਨਹੀਂ ਕੋਈ ਹੋਰ ਨਿਹਫਲ ਸਭ ਬਿਸਥਾਰ ਰਹਾਉ ਕਿਆ ਲੀਜੈ ਕਿਆ ਤਜੀਐ ਬਾਉਰੇ ਜੋ ਦਿਸੈ ਸੋ ਛਾਰ ਜਿਸ ਬਿਖਿਆ ਕਹੋ ਤੁਮ ਆਪਣੀ ਕਰ ਜਾਨਹੁ ਸਾ ਛਾਡ ਜਾਹੁ ਸਿਰ ਭਾਰ ਤਿਲ ਤਿਲ ਪਲ ਪਲ ਔਧ ਫੁਨ ਘਟੈ ਬੂਝ

ਪੁੱਤ ਝਗੜਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸ ਹੈ ਨਾ ਆਪ ਖਿਨ ਮਹਿ ਛੂਟ ਜਾਏ ਵਿਖਿਆ ਰਸ ਤਉ ਲਾਗੈ ਪਛੁਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿੰਨ ਕੇ ਜਾਪ ਹੋ ਜਾਪ ਉਪਦੇਸ਼ ਕਰਤ।

ਪਿਆਸੀ ਹਰ ਆਪ ਦਿਆਲ ਦਇਆ ਕਰ ਮੇਲਾ ਜਿਸ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਾ ਹੈ ਸਾਧ ਸਦਾ ਮੇਰਾ ਹਰ ਹਰੇ ਤਿਨ ਕਾ ਸਭ ਦੁਖ ਭਰਮ ਭਉ ਜਾਸੀ।

0: ਜੋ ਭਗਤ ਜਨਾ ਕੀ ਪਾਤਰ ਆਖੈ ਵਿੱਚ ਕਲਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਣ ਦੂਖ ਗਏ ਸਭ ਭੱਗੇ ਸਾਰੰਗ ਮਹੱਲਾ ਪੰਜਵਾ
1: ਚੌਪ ਸੰਤਾਂ ਨੇ ਪੜਤਾਲ ਦੇ ਸ਼ਬਦ ਸਰਵਣ ਕੀਤੇ ਹਨ ਕੁਛ ਪੰਕਤੀਆਂ ਲੰਬੀਆਂ ਵੀ ਸਨ ਦੋ ਦੋ ਤਿੰਨ ਤਿੰਨ ਚਾਰ ਚਾਰ ਵਿਸਰਾਮ ਵੀ ਆਏ ਹਨ ਵਿਦਿਆਰਥੀ ਜਨਾਂ ਨੂੰ ਖਾਸ ਕਰਕੇ ਇਹ ਬੇਨਤੀ ਹੈ ਹੁਣ ਤਾਂ ਜਿਨ੍ਹਾਂ ਕੋਲ ਰੰਗਦਾਰ ਪੋਥੀਆਂ ਭਾਗ ਪ੍ਰਕਾਸ਼ ਹਨ ਉਹਨਾਂ ਨੂੰ ਸੌਖਾ ਲੱਗਦਾ ਹੈ ਪਰ ਦੂਸਰੇ ਜਿਹੜੇ ਭਾਗ ਨੇ ਬਿਨਾਂ ਰੰਗ ਤੋਂ ਉਹਨਾਂ 'ਤੇ ਪਾਠ ਵੀ ਕਰਨਾ ਚਾਹੀਦਾ ਕਿਉਂ ਜਿਹੜੇ ਸਹੀ ਵਿਸਰਾਮ ਨੇ ਉਹਨਾਂ ਦੀ ਮਿਹਨਤ ਕਰਕੇ ਉਹਨਾਂ ਨੂੰ ਪਕਾ ਕੇ ਫਿਰ ਉਹਨਾਂ ਨੂੰ ਯਾਦ ਰੱਖਣਾ ਇਹੀ ਤੁਹਾਡੀ ਕਾਮਯਾਬੀ ਹੈ ਕਿਉਂ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਵਿੱਚ ਬੈਠ ਕੇ ਤੁਸੀਂ ਪਾਠ ਕਰਨਾ ਉੱਥੇ ਕੋਈ ਵਿਸਰਾਮ ਜਾਂ ਰੰਗ ਨਹੀਂ ਲੱਗਿਆ ਹੋਣਾ ਮਿਹਨਤ ਕਰਨੀ ਪੈਣੀ ਹੈ ਵਿਸਰਾਮ ਯਾਦ ਕਰਨੇ ਪੈਣੇ ਨੇ ਅਤੇ ਫਿਰ ਹੀ ਸੰਥਿਆ ਕੀਤੀ ਦੀ ਸਫਲਤਾ ਅਤੇ ਕਾਮਯਾਬੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਆਓ ਹੁਣ ਆਪਾਂ ਅੱਗੇ ਫਿਰ ਪਾਠ ਨਾਲ ਜੁੜੀਏ ਹਾਂਜੀ

ਮਾਨੁਖ ਤੇ ਛਪਾਈ ਸਾਖੀ ਭੂਤ ਭਵਾਨ ਰਹਾਉ ਬੈਸਨਉ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਕ ਹਿਰਹਿ ਪਰ ਦਰਬਾ ਅੰਤਰ ਝੂਠ ਗੁਮਾਨ ਸ਼ਾਸਤਰ ਬੇਦ ਕੀ ਬਿਦ ਨਹੀਂ ਜਾਣ ਹੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰਹਿ ਸਭ ਵਰਤਾ ਜੋ ਸਫਰੀ ਦਮਫਾਨ ਪ੍ਰਭੂ ਭੁਲਾਏ ਉਜੜ ਪਾਏ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਿਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸਵਾਨ ਕਿਆ ਹਮ ਕਥ ਹੈ ਕਿਸ ਕਥ ਨਹੀਂ ਜਾਣ ਹੈ ਪ੍ਰਭ ਭਾਵੈ ਤਿਵੈ ਬੋਲਾਨ ਸਾਧ ਸੰਗਤ ਕੀ

ਜੋ ਤਸਕਰ ਦਰ ਸਾਨਹਾ ਆਈ ਮਸਤ ਜੜਵਤ ਕੀ ਨਿਆਈ ਜੋ ਤਸਕਰ ਦਰ ਸਾਨਹਾ ਆਨ ਉਪਾਉ ਨਾ ਕਉ ਸੂਜੈ ਹਰ ਦਾਸਾ ਸਰਣੀ ਪਾਰ ਰਹਾ ਕਾਹੋ ਨਾਨਕ ਤਬ ਹੀ ਮਨ ਛੁਟਿਐ ਜੋ ਸਗਲੇ ਔਗਣ ਮੇਟ ਧਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਪ੍ਰੇ ਬਹੁਤ ਬਿਰਾਗਿਓ ਮਾਈ ਧੀਰ ਰਹੀ ਪ੍ਰੇ ਬਹੁਤ ਬਿਰਾਗਿਓ ਅਨਿਕ ਭਾਂਤ ਅਨੂਪ ਰੰਗ ਰੇ ਤਿੰਨ ਸੌ ਰੁਚੈ ਨਾ ਲਾਗਿਓ ਰਹਾਉ ਨਿਸ ਬਾਸੁਰ ਪ੍ਰੇ ਪ੍ਰੇ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ

ਜੇਤੇ ਕਿਛ ਕਹੀ ਹੈ ਤੇਤੇ ਸਿੱਖੇ ਪਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਿਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਹੋ ਬਨ ਆਵਤ ਸਾਰਗ ਮਹੱਲਾ ਪੰਜਵਾ ਬਿਖਈ ਦਿਨ ਰੈਣ ਏਵ ਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਬਿਖਈ ਦਿਨ ਰੈਣ ਏਵ ਹੀ ਗੁਦਾਰੈ ਬਿਖਈ ਦਿਨ ਰੈਣ ਏਵ ਹੀ ਗੁਦਾਰੈ ਗੋਬਿੰਦ ਨਾ ਭਜੈ

ਮਨ ਤੇ ਡਾਰੈ ਓਡੈ ਬਸਤਰ ਕਾਜਰ ਮਹਿ ਪਰਿਆ ਓਡੈ ਬਸਤਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ ਕਾਟੈ ਪੇਡ ਡਾਲ ਪਰ ਠਾਡਾਓ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਾਤਲ ਪਰਿਓ।

ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ, ਏਕ ਸੁਧਾਖਰ ਜਾ ਕੈ ਹਿਰਦੈ ਵਸਿਆ, ਤਿਨ ਬਿਦ ਹੈ ਤਤ ਪਛਾਨਿਆ ਰਹਾਉ। ਪਰ ਬਿਰਤ ਮਾਰਗ ਜੇਤਾ ਕਿਛ ਹੋਈਐ, ਤੇਤਾ ਲੋਕ ਪਚਾਰਾ, ਜਾਉ ਲਾਉ ਹਿਰਦੈ ਨਹੀਂ ਪ੍ਰਗਾਸਾ, ਤਾਉ ਲਾਉ ਅੰਧ ਅੰਧਾਰਾ, ਜੈਸੇ ਧਰਤੀ ਸਾਧੈ ਬਹੁ ਬਿਦ।

ਐਸੇ ਹਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾ ਕੈ ਲੇਖ ਮਥਾਮਾ ਸਾਰਗ ਮਹੱਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿੱਧ ਸਗਲ ਪਦਾਰਥ ਸਰਬ ਸੁਖ ਸਿੱਧ।

ਕੀਨ ਦੁੱਖ ਭੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ।

ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ਼ ਹਮਾਰੀ ਗਤ ਕਰਨ ਰਹਾਉ ਦੁਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵਰਹ ਨਾਮ ਜਪਾਵੈ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨ

0: ਹਰ ਰਸ ਹੈ ਅਗਾਨਾ ਹੈ ਸਹਿਜ ਸਮਾਨੇ ਮੁਖ ਤੇ
1: ਲਾ ਲਾ ਕੇ
0: ਹਰ ਰਸਨ ਅਗਾਨੇ ਸਹਿਜ ਸਮਾਨੇ ਹਰ ਰਸ ਹੈ ਹਰ ਰਸ ਹੈ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਵਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਾਓ ਗੋਪਾਲ ਰੀਜਾਇਓ ਰਹਾਉ ਸੰਤ ਹੈ ਚਰਨ ਮੋਰਲੋ ਮਾਥਾ ਹਮਰੇ ਮਸਤਕ

ਜਾਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾ ਲੁਭਾਈਐ ਆਨ ਕਉ ਈਤ ਊਤ ਪ੍ਰਭ ਸਦਾ ਸਹਾਈ।

ਸੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰੰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟ ਹੈ ਸਗਲ ਅਘ ਨਿਮਖ ਹੀਐ ਹਰ ਨਾਮ ਧਿਆਏ ਰਹਾਓ ਛੋਟ ਸਿਆਣਪ ਬਹੁ ਚਤੁਰਾਈ

ਵਡਭਾਗੀ ਮਨ ਤਨ ਹੋਏ ਬਿਗਾਸਾ ਸਾਰਗ ਮਹੱਲਾ ਪੰਜਵਾ ਦੁਪਦੇ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਕਹੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾ ਓਂ ਪ੍ਰੇ ਪ੍ਰੀਤ ਚੀਤ ਪਹਿਲਰੀਆ ਜੋ ਤਉ ਬਚਨ ਕੀਤੀ ਓ ਮੇਰੇ ਸਤਿਗੁਰ ਤਉ ਮੈਂ ਸਾਜ ਸੀ ਗਰੀਆ ਰਹਾਉ ਹਮ ਭੂਲ ਹੈ ਤੁਮ ਸਦਾ ਅਭੂਲਾ ਹਮ ਪਤਤ ਤੁਮ ਪਤਤ ਉਦਰੀਆ ਹਮ ਭੂਲ ਹੈ ਤੁਮ ਸਦਾ ਅਭੂਲਾ ਹਮ ਪਤਤ ਤੁਮ ਪਤਤ ਉਧਰੀਆ ਹਮ ਨੀਚ ਬਿਰਖ ਤੁਮ ਮੈਂ ਲਾਗਰ ਲਾਜ ਸੰਗ ਸੰਗ ਬਸਰੀਆ ਹਮ ਨੀਚ ਬਿਰਖ ਤੁਮ ਮੈਂ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ਗੁਰ ਕਿਰਪਾ ਤੁਮ ਗੰਭੀਰ

ਛੇ ਜਰੀਆ ਸਾਰਗ ਮਹੱਲਾ ਪੰਜਵਾ ਮਨ ਓਏ ਦਿਨਸ ਧਨ ਪਰਵਾਨਾ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾਉ ਧਨ ਸੋ ਭਾਗ ਧਨ ਸੋ ਹਾਗਾ ਧਨ ਦੇਤ ਜਿਨ ਮਾਨਾ ਏਹੋ ਧਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹਿਉ ਕੀਓ ਕੁਰਬਾਨਾ ਕੋਟ ਲਾਖ ਰਾਜ ਸੁਖ ਪਾਏ ਇੱਕ ਨਿਮਖ ਭੇਖ ਦ੍ਰਿਸ਼ਟਾਨਾ ਜਾਓ ਕਹਾਓ ਮੁਖ ਹੋ।

0: ਛੋਡੇ ਸਤਿਗੁਰ ਸਰਣ ਪਾਇਆ। ਇੱਥੇ ਬਾਬੇ ਦੀ ਥਾਂ ਤੇ ਉੜੇ ਨੂੰ ਔਂਕੜ ਲਾ ਕੇ ਉਪਾਉ ਬੋਲ ਲਿਓ। ਹਾਂਜੀ
1: ਹਾਂਜੀ ਹਾਂਜੀ ਅੱਗੇ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵ ਲਾਈ ਸਾਰਗ ਮਹੱਲਾ ਪੰਜਵਾ ਆਪਣਾ ਮੀਤ

ਕਾਠ ਸਿਲਕ ਜਾਓ ਆਪਣਾ ਕੀਨਾ ਕਾਠ ਸਿਲਕ ਜਾਓ ਆਪਣਾ ਕੀਨਾ ਕੀਨੋ ਕਾਠ ਸਿਲਕ ਜਾਓ ਆਪਣਾ ਕੀਨੋ ਨਾਨਕ ਸੂਖ ਘਨੇਰਾ ਸਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਹਾਉ ਅਵਰ

0: ਜਬ ਭੂਖਾਓ ਤਬ ਤਬ ਭੋਜਨ ਮੰਗੈ ਅਗਾਏ ਸੂਖ ਸਘਾਰੈ ਤਬ ਅਰੋਗ ਜਬ ਤੁਮ ਸੰਗ ਬਸਤਾਓ ਛੁਟਕਤ ਹੋਏ ਰਵਾਰੈ ਕਵਨ ਬਸੇਰੋ ਦਾਸ ਦਾਸਨ ਕੋ ਥਾਪ ਉਥਾਪਨ ਹਾਰੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੈ ਸਾਰਗ ਮਹੱਲਾ ਪੰਜਵਾਂ
1: ਇੱਕ ਪਾਠ ਹੋਰ ਦੇਖਿਓ ਜੀ ਰੰਗਦਾਰ ਪੋਥੀਆਂ ਤੇ 1214 ਅੰਗ ਉੱਪਰ ਜਬ ਭੁੱਖੋ ਲਿਖਿਆ ਹੋਇਆ ਭੱਬੇ ਨੂੰ ਔਂਕੜ ਦੇ ਨਾਲ ਪਰ ਇਹ ਪਾਠ ਅੱਗੇ ਵੀ ਕਈ ਥਾਵਾਂ ਤੇ ਆਇਆ ਹੈ ਤੇ ਭੱਬੇ ਨੂੰ ਦੁਲੈਂਕੜ ਹੀ ਆਏ ਨੇ ਕਈ ਵਾਰੀ ਮਿਸ ਪ੍ਰਿੰਟ ਹੋ ਜਾਂਦਾ ਸੋ ਇਹ ਵੀ ਤੁਸੀਂ ਰੰਗਦਾਰ ਪੋਥੀਆਂ ਵਾਲੇ ਧਿਆਨ ਕਰ ਲਿਓ ਜਬ ਭੁੱਖੋ ਤਬ ਭੋਜਨ ਮੰਗੇ ਹਾਂਜੀ ਦੁਲੈਂਕੜ ਨਾਲ ਹੀ ਠੀਕ ਹੈ ਜੀ ਕਈ ਵਾਰੀ ਔਂਕੜ ਜਾਂ ਦੁਲੈਂਕੜ ਟਾਈਪ ਕਰਨ ਵਿੱਚ ਫਰਕ ਰਹਿ ਜਾਂਦਾ ਜਬ ਭੁੱਖੋ ਤਬ ਭੋਜਨ ਮੰਗੇ ਦੁਲੈਂਕੜ ਨਾਲ ਹੀ ਪੜ੍ਹਨਾ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੀ ਸੀ ਹਾਂਜੀ
0: ਸਾਰਗ ਮਹੱਲਾ ਪੰਜਵਾ ਮਨ ਤੇ ਭੈ ਪਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਹਾਓ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨ ਕਤਹੂ ਧਾਇਓ ਰਹਿਤ ਉਪਾਦ ਸਮਾਧ ਸੁਖ ਆਸਨ ਭਗਤ ਵਚਲ ਗ੍ਰਹਿ ਪਾਇਓ ਨਾਦ ਵਿਨੋਦ ਕੋਡ ਆਨੰਦਾ ਸਹਿਜੇ ਸਹਿਜ ਸਮਾਇਓ ਕਰਨਾ ਆਪ ਕਰਾਵਣ ਆਪੇ ਕਹੋ ਨਾਨਕ ਆਪ ਆਪ ਆਇਓ ਸਾਰਗ ਮਹੱਲਾ ਪੰਜਵਾਂ

ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਧੁੰਦੂਕਾਰੋ ਆਦਿ ਮੱਧ ਅੰਤ ਪ੍ਰਭ ਸੋਈ।

वाहे गुरु वाहे गुरु।

0: ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕਾਫੀ ਸੰਗਤਾਂ ਅੱਜ ਮਿਲੀਆਂ ਵੀ ਤੇ ਉਹਨਾਂ ਦੇ ਸੁਨੇਹੇ ਵੀ ਪ੍ਰਾਪਤ ਹੋਏ ਨੇ ਕਿ ਅਸੀਂ ਚਾਹੁੰਦੇ ਹਾਂ ਵੀ ਜਿੱਦਣ ਸੰਪੂਰਨਤਾ ਹੋਣੀ ਹੈ ਪਾਠ ਬੋਧ ਸਮਾਗਮਾਂ ਦੀ 16 ਤਰੀਕ ਨੂੰ ਐਤਵਾਰ ਨੂੰ, ਉਦਣ ਅਸੀਂ ਜਿਹੜੇ ਸਹਿਜ ਪਾਠ ਕਰਨੇ ਹਾਂ ਤੁਸੀਂ ਨਾਲ ਹੀ ਆਰੰਭ ਕਰ ਦਿਓ, ਉਸੇ ਦਿਨ ਹੀ ਅਰਦਾਸ ਹੋ ਜਾਵੇ। ਉਹਦੇ ਵਾਸਤੇ ਬੇਨਤੀ ਹੈ ਕਿ ਸਿਰਫ ਉਹਨਾਂ ਦੀ ਹੀ ਅਰਦਾਸ ਹੋਵੇਗੀ ਜਿਹੜੇ ਲਿਸਟ ਵਿੱਚ ਨੋਟ ਕਰਾ ਦੇਣਗੇ, ਗਿਣ ਕੇ ਕਿੰਨੇ ਪਾਠ ਹੋਣਗੇ ਉਹ ਸਾਰਿਆਂ ਦੀ ਅਰਦਾਸ ਹੋਏਗੀ। ਦੂਸਰੀ ਗੱਲ, ਆਪਣੇ ਮਨ ਨਾਲ ਪੱਕੇ ਤੌਰ 'ਤੇ ਫੈਸਲਾ ਇਹ ਕਰਨਾ ਕਿ ਅਸੀਂ ਸਹਿਜ ਪਾਠ ਕਰਨਾ ਹੈ। ਕਈ ਵਾਰੀ ਇੱਦਾਂ ਹੁੰਦਾ ਹੈ, ਪਹਿਲਾਂ ਵੀ ਇੱਦਾਂ ਇੱਕ ਦੋ ਵਾਰ ਵੇਖਣ ਨੂੰ ਮਿਲਿਆ ਜਦੋਂ ਸਕੂਲ ਆਪਾਂ ਪੜ੍ਹਦੇ ਸੀ, ਬੱਚੇ ਇੱਕ ਦੂਜੇ ਨੂੰ ਵੇਖ ਕੇ ਕਹਿ ਦਿੰਦੇ ਮੈਂ ਵੀ ਸਹਿਜ ਪਾਠ ਆਰੰਭ ਕਰਨਾ, ਵੱਡੇ ਵੀ ਕਈ ਵਾਰੀ ਕਹਿ ਦਿੰਦੇ ਮੈਂ ਵੀ ਸਹਿਜ ਪਾਠ ਆਰੰਭ ਕਰਨਾ, ਪਰ ਫਿਰ ਕਈ ਕਈ ਸਾਲ ਵਿੱਚ ਪੈ ਜਾਂਦੇ ਆ ਅਤੇ ਉਹ ਆਰੰਭ ਹੀ ਹੁੰਦਾ, ਪਾਠ ਨਹੀਂ ਕੀਤਾ ਜਾਂਦਾ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਚਲੋ ਕਈ ਵਾਰੀ ਇੱਕ ਦੋ ਦਿਨ ਸਮਾਂ ਨਾ ਲੱਗੇ, ਦੋ ਚਾਰ ਦਿਨ ਨਾ ਟਾਈਮ ਲੱਗੇ, ਉਹ ਵੱਖਰੀ ਗੱਲ ਹੈ, ਉਹਦਾ ਕੋਈ ਸ਼ੰਕਾ ਨਹੀਂ ਕਰਨਾ ਵੀ ਨਹੀਂ ਪਾਠ ਕੀਤਾ ਗਿਆ, ਉਹ ਕੋਈ ਗੱਲ ਨਹੀਂ, ਜੇ ਦੋ ਚਾਰ ਦਿਨ ਕਿਤੇ ਨਾਗਾ ਵੀ ਪੈ ਜਾਵੇ। ਪਰ ਇਹ ਨਾ ਹੋਵੇ ਕਿ ਅੱਜ ਪਾਠ ਆਰੰਭ ਕੀਤਾ ਵਿੱਚ ਦੋ ਦੋ ਤਿੰਨ ਤਿੰਨ ਸਾਲ ਪੈ ਗਏ ਅਤੇ ਸਾਨੂੰ ਚੇਤਾ ਹੀ ਭੁੱਲ ਗਿਆ ਵੀ ਪਾਠ ਕਿਤੇ ਅਸੀਂ ਆਰੰਭ ਵੀ ਕੀਤਾ ਸੀ। ਸੋ ਇਸ ਕਰਕੇ ਅਸੀਂ ਅੱਜ ਸ਼ੁਰੂ ਕਰ ਲੈਂਦੇ ਹਾਂ। ਜਦੋਂ ਸਮਾਪਤੀ 'ਤੇ ਇੱਥੇ ਇੱਕ ਕਿਸੇ ਸੇਵਾਦਾਰ ਦੀ ਡਿਊਟੀ ਲਾ ਦੇਵਾਂਗੇ, ਉਹ ਲਿਸਟ ਬਣਾ ਲਏਗਾ ਜਿਹੜੀਆਂ ਸੰਗਤਾਂ ਨੇ ਵੀ ਸਹਿਜ ਪਾਠ ਪ੍ਰਾਰੰਭ ਕਰਵਾਉਣੇ ਹੋਣ, ਉਹਨਾਂ ਨੇ ਕੇਵਲ ਆਪਣੇ ਨਾਮ ਲਿਖਾਉਣੇ ਜਿਹੜੇ ਡੈਡੀਕੇਟਡ ਹੋਣ, ਜਿਹੜੇ ਤੁਸੀਂ ਕਰੋਗੇ ਪਾਠ ਉਹ ਤੁਸੀਂ ਨਾਂ ਲਿਖਾ ਦਿਓ ਆਪਣੇ। ਜਦੋਂ ਫਿਰ 16 ਤਰੀਕ ਨੂੰ ਸੰਪੂਰਨਤਾ ਦੀ ਅਰਦਾਸ ਹੋਵੇਗੀ, ਫਿਰ ਸਾਰੇ ਸਹਿਜ ਪਾਠ ਗਿਣ ਕੇ ਜਿੰਨੇ ਵੀ ਹੋਣਗੇ ਉਹਨਾਂ ਦੀ ਇਕੱਠੀ ਅਰਦਾਸ ਕਰਕੇ ਅਤੇ ਫਿਰ ਸਾਰਿਆਂ ਦੇ ਸਹਿਜ ਪਾਠ ਨਾਲ ਹੀ ਪ੍ਰਾਰੰਭ ਕਰ ਦਿਆਂਗੇ। ਅੱਗੇ ਫਿਰ ਤੁਸੀਂ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਜਿਵੇਂ ਤੁਹਾਨੂੰ ਸਮਾਂ ਮਿਲੇ ਉਵੇਂ ਉਵੇਂ ਤੁਸੀਂ ਅੱਗੇ ਜਿਵੇਂ ਜਿਵੇਂ ਤੁਹਾਡਾ ਪਾਠ ਹੋ ਜਾਵੇ ਤੁਸੀਂ ਆਪੇ ਭੋਗ ਪਾਉਂਦੇ ਰਹਿਣਾ ਇੱਥੇ ਗੁਰੂ ਘਰ ਆ ਕੇ। ਪਰ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਹੋਣ ਉਹ ਫਿਰ 16 ਤਰੀਕ ਨੂੰ ਇੱਕੋ ਦਿਨ ਹੀ ਸਾਰਿਆਂ ਦੇ ਪਾਠ ਪ੍ਰਾਰੰਭ ਕਰ ਦਿਆਂਗੇ। ਲਿਸਟ ਵਿੱਚ ਤੁਸੀਂ ਅੱਜ ਤੋਂ ਨਾਮ ਲਿਖਾਉਣੇ ਸ਼ੁਰੂ ਕਰ ਦਿਓ। ਆਰੰਭ ਪਾਠ ਮੈਂ ਦੁਬਾਰੇ ਕਹਿ ਦਿੰਦਾ, ਉਹਨਾਂ ਦੇ ਹੋਣਗੇ ਜਿਹੜੇ ਲਿਸਟ ਵਿੱਚ ਨਾਮ ਲਿਖਾਉਣਗੇ। ਸੋ ਇਸ ਕਰਕੇ ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਸੀ। ਸੰਗਤਾਂ ਕਾਫੀ ਕੱਲ੍ਹ ਦੀਆਂ ਪੁੱਛਦੀਆਂ ਸੀ ਤਾਂ ਬੇਨਤੀ ਕੀਤੀ ਹੈ। ਆਓ ਹੁਣ ਆਪਾਂ ਅੱਗੇ ਅੱਜ ਸੰਥਿਆ ਪ੍ਰਾਰੰਭ ਕਰੀਏ ਜੀ। ਅੰਗ 1215 ਹੈ, 1215 ਆਖਰੀ ਸ਼ਬਦ ਜਿੱਥੋਂ ਪ੍ਰਾਰੰਭ ਹੁੰਦਾ ਹੈ ਉੱਥੋਂ ਹੁਣ ਸੰਥਿਆ ਪ੍ਰਾਰੰਭ ਹੋਣੀ ਹੈ।
2: ਸਾਰਗ ਮਹੱਲਾ ਪੰਜਵਾਂ, ਆਪਣੇ ਇਤਨੇ ਕਛੂ ਨਾ ਸਾਰੇ।

0: ਸੰਤਹੁ ਮੋਰੀ ਤੁਮ ਸਮਰੱਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ਰਹਾਉ ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪੁਨੀਤਾ
1: ਜੋ ਜੋ ਸੰਗ ਮਿਲੇ ਮਿਲੇ ਦੁਲਾਵਾਂ ਕਿ ਲਾ
2: ਇੱਥੇ ਲਾ ਯਾ
1: ਇੱਧਰ ਦੁਲਾਵਾਂ ਜੋ ਜੋ ਸੰਗ ਮਿਲੇ ਸਾਧੂ ਕੈ
2: ਇੱਧਰ ਵੀ ਮਿਲੇ ਹੀ ਆ ਜੀ ਦੁਲਾਵਾਂ ਨਾਲ ਹੀ ਇਹ ਵੀ ਪਾਠ ਰੰਗਦਾਰ ਪੋਥੀਆਂ ਵਾਲੇ ਧਿਆਨ ਕਰ ਲਿਓ ਜੀ 1217 ਅੰਗ ਦੇ ਉੱਪਰ ਜੋ ਜੋ ਸੰਗ ਮਿਲੇ ਸਾਧੂ ਕੈ ਇੱਥੇ ਲਾਂ ਦੀ ਥਾਂ ਤੇ ਦੁਲਾਵਾਂ ਆਉਣੀਆਂ ਨੇ ਮਿਲੇ ਪਾਠ ਸ਼ੁੱਧ ਹੈ
0: ਜੋ

ਲਿਵ ਲਾਗੀ ਸੱਜਣ ਸੁਰਦਾ ਸੁਹੇਲਾ ਸਹਿਜੇ ਸੋ ਕਹੀਐ ਬਡਭਾਗੀ ਰਹਾਉ ਰਹਿਤ ਬੇਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਇਕ ਹੈ ਕੀ ਤੇਗ ਹੀਐ ਪ੍ਰੇ ਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰਗ ਮਹੱਲਾ ਪੰਜਵਾ ਆਬ ਜਨ ਉਪਰ ਕੋ ਨਾ ਪੁਕਾਰੈ ਆਬ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ।

0: ਪ੍ਰਸਾਦ ਪ੍ਰਭ ਕੀ ਵਡਿਆਈ ਜਨ ਕੀ ਪੈਜ ਸੁਵਾਰੈ ਨਿਰ ਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਓ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਗ ਮਹੱਲਾ ਪੰਜਵਾ ਹਰ ਜਨ ਛੋਟਿਆ ਸਗਲਾ ਆਪ ਜੋ ਜਾਨਹੋ ਤਉ ਰਖਹੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਵ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਣ ਜਾਪ ਤਪਤ ਬੁਝੀ ਸੀਤਲ ਆਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ।
1: ਇੱਥੇ ਜਿਹੜਾ ਪਿੱਛੇ ਪਾਠ ਹੈ ਮਿੱਤਰ ਸੱਤਰ ਪੇਖ ਸਮਤ ਵਿਚਾਰਿਓ ਹੀ ਕਰਨਾ ਹੈ ਜਿਵੇਂ ਕੀਤਾ ਹੈ। ਆਪਾਂ ਕਈ ਥਾਵਾਂ ਤੇ ਇਹ ਪਾਠ ਸਮਤ ਵੀ ਕੀਤਾ ਹੈ, ਕਈ ਥਾਵਾਂ ਤੇ ਸਮਤ ਵੀ ਕੀਤਾ ਹੈ, ਪਰ ਘੱਟ ਪਾਠ ਆਇਆ। ਇਸ ਕਰਕੇ ਬੇਨਤੀ ਕਰਨੀ ਜ਼ਰੂਰੀ ਸਮਝੀ, ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਸਮਤ, ਇਸੇ ਤਰ੍ਹਾਂ ਕਰਨਾ ਹੈ, ਸਮਤ ਨਹੀਂ ਬੋਲਣਾ। ਹਾਂਜੀ।
0: ਸਾਰਗ ਮਹੱਲਾ ਪੰਜਵਾ ਮੇਰਾ ਗੁਰ ਮੋਰੋ ਸਹਿਸਾ ਉਤਾਰ

ਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੈ ਆਨ ਉਹ ਪਾਪ ਤਿਆਗ ਜਨ ਸਗਲੇ ਚਰਨ ਕਮਲ ਰਿਧ ਧਾਰੈ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ।

0: ਜਾ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੁ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵਹੁ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ਕਹੋ ਨਾਨਕ ਲਾਭ ਲਾਹਾ ਲੈ ਚਾਲਹੁ ਸੁਖ ਸੇਤੀ ਘਰ ਜਾਵਹੁ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਓ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ
1: ਦੁਖ ਪਾਠ
0: ਦੁਖ ਨਾਠੇ ਸੁਖ ਸਹਿਜ ਸਮਾਏ ਅਨਦ ਅਨਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਬਾਹਾ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ੁਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪੁਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਓ ਸੇਵ ਪਰੰਚ

ਦੁਖ ਛਿਦਰ ਇਆ ਤਨ ਮਹਿ ਬਿਖੈ ਵਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੇ ਗ੍ਰਸਤ ਜਾਤ ਬਲ ਜਰਣੀ ਅਨਾਥ ਹੈ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ਮਨ ਬਾਂਛਤ ਚਿਤਵ

ਨਾਮ ਧਨ ਖਟਾਓ ਗੁਰ ਕਾ ਸਾਂਝੀ ਕਰਾਓ ਨਾਮ ਧਨ ਖਟਾਓ ਗੁਰ ਕਾ ਸ਼ਬਦ ਵਿਚਾਰੇ ਰਹਾਓ ਛੋਟੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਬਣ ਜਾਓ ਸੱਚ ਧਨ ਸੰਚਾਓ ਕਬੂ ਨਾ ਆਵਹੋ ਹਾਰੇ ਖਾਤ ਖਰਚਤ ਕਿਛ ਨਿਖੁੱਟਤ ਨਾਹੀ ਅਗਰ

ਇਕਸ ਬਿਨ ਕਿਛ ਹੋਰ ਨਾ ਜਾਣੈ ਅਵਰ ਉਪਾਵ ਤਿਆਗੀ ਰਹਾਉ ਮਨ ਬਚ ਕ੍ਰਮ ਆਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਨਦ ਬਿਨੋਦ ਅਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਕੀ ਊਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ਸਾਰਗ ਮਹੱਲਾ ਪੰਜਵਾ ਜਾ ਤੇ ਸਾਧੂ ਸਰਣ ਗਹੀ ਸ਼ਾਂਤ ਸਹਿਜ ਮਨ

ਤੈਨ ਬਿਸਾਸ ਕਿਆ ਸੇਖਾਂ, ਪ੍ਰਭੂ ਤਿਆਗ ਆਨ ਜੋ ਚਾਹਤ, ਤਾ ਕੈ ਮੁਖ ਲਾਗੈ ਕਾ ਲੇਖਾ, ਜਾ ਕੈ ਰਾਸ ਸਰਬ ਸੁਖ ਸੁਆਮੀ, ਆਨ ਨਾ ਮਾਨਤ ਭੇਖਾ, ਨਾਨਕ ਦਰਸ ਮਗਨ ਮਨ ਮੋਹਿਓ, ਪੂਰਨ ਅਰਥ ਵਿਸੇਖਾ, ਸਾਰਗ ਮਹੱਲਾ ਪੰਜਵਾ, ਸਿਮਰਨ ਰਾਮ ਕੋ ਇਕ ਨਾਮ, ਕਲ ਮਲ ਦਗਦ ਹੋਹੇ ਖਿਨ ਅੰਤਰ, ਕੋਟ

ਸਮ ਘਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵ ਹੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਿਮਾਨ ਸਾਰਗ ਮਹੱਲਾ ਪੰਜਵਾ ਧੂਰਤ ਸੋਈ ਜੇ ਧੁਰ ਕਉ ਲਾਗੈ ਸੋਈ ਧੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਾਲ ਬੰਚ ਕਰੈ ਨਾ ਜਾਣੈ ਲਾਭੈ ਬਾਲ ਬੰਚ ਕਰੈ ਨਾ ਜਾਣੈ ਲਾਭੈ ਬਨ ਬਾਨ।

ਅਰਥ ਰਚਿਓ ਨਹਿ ਸਿਮਰਿਓ ਪ੍ਰਭ ਰੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾ ਹਰ ਹਰ ਸੰਤ ਜਨਾ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ।

ਸਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਰਿਦ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਯਾਲ ਸੁਨਹੋ ਪ੍ਰਭ ਦੀਨ ਦਯਾਲ ਸੁਨਹੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾ।

ज्यो गागर जल फोरी कर कृपा भगत रस दीजै मन खचित प्रेम रस खोरी

ਸੰਗ ਉਧਾਰ ਸਾਰਗ ਮਹੱਲਾ ਪੰਜਵਾ ਬਿਰਾਜਿਤ ਰਾਮ ਕੋ ਪ੍ਰਤਾਪ ਆਦ ਵਿਆਦ ਉਪਾਦ ਸਭ ਨਾਸੀ ਬਿਨਸੇ ਤੀਨੈ ਤਾਪ ਬਿਨਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚੁਤ ਅਬਿਨਾਸੀ।

ਦਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰਗ ਮਹੱਲਾ ਪੰਜਵਾ ਮੈਲਾ ਹਰ ਕੇ ਨਾਮ ਬਿਨ ਜੀਓ ਤਿੰਨ ਪ੍ਰਭ ਸਾਚੈ ਆਪ ਭੁਲਾਇਆ ਬਿਖੈ ਠਗੌਰੀ ਪੀਓ ਰਹਾਓ ਕੋਟ ਜਨਮ ਭ੍ਰਮ ਤੋ ਬਹੁ ਭਾਂਤੀ ਥਿਤ ਨਹੀਂ ਕਤਹੂ ਪਾਈ ਪੂਰਾ ਸਤਿਗੁਰ ਸਹਿਜ ਨ ਭੇਟਿਆ ਸਾਕਤ ਆਵੈ ਜਾਈ ਰਾਖ ਲੇ ਹੋ ਪ੍ਰਭ ਸਮਰਥ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਣਾਈ ਭਵਜਲ ਉਤਰਿਓ ਪਾਰ ਸਾਰਗ ਮਹੱਲਾ ਪੰਜਵਾ ਰਮਣ ਕਉ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸਰ ਅੰਮ੍ਰਿਤ ਜਾ ਕੇ ਸੁਆਦ ਰਹਾਉ ਸਿਮਰਤ ਏਕ ਅਚੁੱਤ ਅਬਿਨਾਸੀ ਬਿਨਸੇ ਮਾਇਆ ਮਾਦ ਸਹਿਜ ਅਨਦ

ਨਿਮਖ ਕਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਿਨ ਦੀਨ ਰਹਾਉ ਖਾਤ ਪੀਵਤ ਸੁਬੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲ ਲਾਟ।

ਗੋਬਿੰਦ ਬਿਸਰੇ ਕਵਨ ਦੁੱਖ ਗਨੀਯ ਹੈ, ਸੁਖ ਨਾਨਕ ਹਰ ਪਦ ਚੀਨ। ਸਾਰਗ ਮਹੱਲਾ ਪੰਜਵਾ, ਮਾਈ ਰੀ ਚਰਨ ਹੈ ਓਟ ਗਹੀ, ਦਰਸ਼ਨ ਪੇਖ ਮੇਰਾ ਮਨ ਮੋਹਿਓ, ਦੁਰਮਤ ਜਾਤ ਬਹੀ ਰਹਾਉ। ਅਗ ਹੈ ਅਗਾਧ ਊਚ ਅਬਿਨਾਸੀ, ਕੀਮਤ ਜਾਤ ਨਾ ਕਹੀ, ਜਲ ਥਲ ਪੇਖ ਪੇਖ ਮਨ ਬਿਗਸਿਓ।

ਆਈ ਰੀ ਮਨ ਮੇਰੋ ਮਤਵਾਰੋ ਪੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖੁਮਾਰੋ ਰਹਾਓ ਨਿਰਮਲ ਭਏ।

ਸਰਬਸ ਦੀਨੇ ਦੀਪਕ ਭਇਓ ਉਜਾਰੋ ਨਾਨਕ ਨਾਮ ਰਸਕ ਬੈਰਾਗੀ ਕੁਲ ਹੈ ਸਮੂਹਾ ਤਾਰੋ ਸਾਰਗ ਮਹੱਲਾ ਪੰਜਵਾ ਮਾਇਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਹਾਉ ਨਾਮ ਵਿਸਾਰ ਚਲ ਹੈ ਅਨ ਮਾਰਗ ਨਰਕ ਘੋਰ ਮਹਿ ਪਾਹੇ ਅਨਕ ਸੰਜਾਈ ਗਣਤ ਨ ਆਵੈ ਗਰਭੈ ਗਰਭ ਪ੍ਰਮਾਹੇ ਸੇ ਧਨਵੰਤੇ ਸੇ ਪਤਵੰਤੇ ਹਰ ਕੀ ਸਰਣ ਸਮਾਹੇ ਗੁਰ ਪ੍ਰਸਾਦ।

ਪਹਿ ਸੋਈ ਮਨ ਹਰ ਕੋ ਅਹਿਲਾਦ ਸਾਧ ਸੰਗ ਗਾਇ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਹੈ ਸੰਗ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੋਨ ਪ੍ਰਮਾਦ ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਏਕਸ

ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਰਾਮ ਭਜ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈਤ ਊਤ ਨਾ ਡੋਲ ਕਤਹੁ ਨਾਮ ਹਿਰਦੈ ਧਾਰ ਗੁਰ ਚਰਨ ਗੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਹੀ

ਸੰਗ ਜਪਤੇ ਨਾਰਾਇਣ ਤਿੰਨ ਕੇ ਦੋਖ ਜਰੇ ਸਫਲ ਦੇਹ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਦਰਹਿ ਲਾਗ ਪੱਲੇ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੈ

0: ਮਨ ਵਿਦਿਆ ਕਰ ਸਰਬਸ ਅੰਤਰ ਰਾਖੀ ਵੇਦ ਪੁਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰਗ ਮਹੱਲਾ ਪੰਜਵਾ ਮਾਖੀ ਰਾਮ ਕੀ ਤੂੰ ਮਾਖੀ ਜਹ ਤੁਰਗੰਧ ਤਹਾ ਤੂੰ ਬੈਸਹਿ ਮਹਾ ਵਿਖਿਆ ਮਦ ਚਾਖੀ ਰਹਾਵ ਕਿਤਹਿ ਅਸਥਾਨ ਤੂੰ ਟਿਕਣ ਨਾ ਪਾਵਹਿ ਕਿਤਹਿ ਅਸਥਾਨ ਤੂੰ ਟਿਕਣ ਨਾ ਪਾਵਹਿ ਇਹ ਵਿਦ ਦੇਖੀ ਆਖੀ ਸੰਤਾ ਬਿਨ ਤੈ ਕੋਇ ਨਾ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ਜੀਵ ਜੰਤ ਸਗਲੇ ਤੈ ਮੋਹੇ ਬਿਨ ਸੰਤਾ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸਬਦ ਸੁਰਤ ਸੱਚ ਸਾਖੀ ਸਾਰਗ ਮਹੱਲਾ ਪੰਜਵਾ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ਰਹਾਵ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੇ ਹਰ ਨਾਨਕ ਰਤਨ ਲਹਿਓ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਦਰਸਨ ਰੁਚਤ ਪਿਆਸ ਮਨ ਸੁੰਦਰ
1: ਮੇਰਾ ਕਿਸੇ ਵੀ ਪੋਥੀ ਜਾਂ ਭਾਗ ਤੇ ਸਾਰੰਗ ਮਹੱਲਾ ਪੰਜਵਾਂ ਹੈ ਲਿਖਿਆ ਹੋਇਆ ਕਿ ਨਹੀਂ? ਚਲੋ ਜੇ ਨਹੀਂ ਲਿਖਿਆ ਤੇ ਫਿਰ ਉਵੇਂ ਪੜ੍ਹਨਾ।
2: ਕਰਤਾਰਪੁਰ ਸਾਹਿਬ ਵਾਲੇ ਤੇ ਦਮਦਮਾ ਸਾਹਿਬ ਵਾਲੇ ਸਰੂਪ ਦੇ ਵਿੱਚ ਇੱਥੇ ਕੋਈ ਸਿਰਲੇਖ ਨਹੀਂ ਹੈ, ਸੋ ਇਸ ਕਰਕੇ ਇਹਨੂੰ ਜਿਵੇਂ ਬਾਈ ਜੀ ਨੇ ਤਾਂ ਤੁਹਾਨੂੰ ਦੱਸ ਦਿੱਤਾ ਹੁਣ ਬਿਨਾਂ ਸਿਰਲੇਖ ਤੋਂ। ਇੱਧਰ ਕੋਈ ਆਇਆ ਤਾਂ ਹੀ ਹੈ 1228 ਅੰਕ ਰੰਗਦਾਰ ਪੋਥੀਆਂ ਵਿੱਚ ਵੀ ਇੱਥੇ ਹੈ ਨਹੀਂ, ਲੜੀਵਾਰ ਵਿੱਚ ਵੀ ਹੈ ਨਹੀਂ,
3: ਬਿਨਾਂ ਸਿਰਲੇਖ
2: ਕਿਸੇ ਪੋਥੀ ਵਿੱਚ ਨਹੀਂ ਜਿੰਨੀਆਂ ਸਾਡੇ ਕੋਲ ਪੋਥੀਆਂ ਨੇ। ਸੋ ਇੱਥੇ ਧਿਆਨ ਰੱਖਣਾ, ਕਈ ਵਾਰੀ ਇੱਥੇ ਲਿਖਿਆ ਹੋਇਆ ਮਿਲਦਾ ਹੈ ਤੇ ਪਰ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਉੱਥੇ ਸ਼ਬਦ ਪਰ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਵਿੱਚ ਹੈ ਨਹੀਂ, ਸੋ ਬਿਨਾਂ ਸਿਰਲੇਖ ਤੋਂ ਹੀ ਪੜ੍ਹ ਲੈਣਾ ਪਾਠ। ਹਾਂਜੀ
0: ਮਾਈ ਰੀ ਅਰਿਓ ਪ੍ਰੇਮ ਕੀ ਖੋਰ ਦਰਸਨ ਰੁਚਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ

ਬਿਨ ਹਰ ਜਾਣਤ ਹੋਰ ਭਇਓ ਕਿਰਪਾਲ ਦੀਨ ਦੁੱਖ ਭੰਜਨ ਪਰਾ ਪੂਰਬਲਾ ਜੋਰ ਨਾਨਕ ਸਰਨ ਕਿਰਪਾ ਨਿਧ ਸਾਗਰ ਬਿਨਸਿਉ ਆਨ ਨਿਹੋਰ ਸਾਰਗ ਮਹੱਲਾ ਪੰਜਵਾ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਪਤਾ ਗੋਪਾਲ ਦਰਸਨ ਕਲਮਲਾ ਕੱਢ ਧੋਏ ਜਨਮ ਮਰਨ ਬਿਕਾਰ ਅੰਕੁਰ ਹਰ ਕਾਟ ਛਾਡੇ ਖੋਏ ਪਰਾ ਪੂਰਬ ਜਿਸ ਹੈ ਲਿਖਿਆ।

ਹਰ ਬਿਸਾਰ ਜੋ ਆਨ ਰਚ ਹੈ ਮਿਥਨ ਸਭ ਬਿਸਥਾਰ ਰਹਾਉ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਬਸਾਏ ਹਿਰਦ

ذهب ਮਾਨੇ ਤੂੰ ਰਾਮ ਕੈ ਦਰ ਮਾਨੇ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਵ ਧਾਰ ਅਨੁਗ੍ਰਹ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨਿਕਟ ਵਰਤਨ ਸਾ ਸਦਾ ਸੁਹਾਗਣ ਦਹਿ ਦਿਸ ਸਾਈ ਜਾਨੀ ਪ੍ਰੇ ਰੰਗ ਰੰਗ ਰੱਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾ ਤੋ ਚਰਨ ਆਸਰੋ ਈਸ ਤੁਮਹਿ ਪਛਾਨੂ ਸਾਖ ਤੁਮਹਿ ਸੰਗ ਰਾਖਣਹਾਰ ਤੁਮੈ ਜਗਦੀਸ ਰਹਾਓ ਤੂੰ ਹਮਰੋ ਹਮ ਤੁਮਰੇ ਕਹੀਐ ਤੂੰ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ਤੂੰ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਲਖ ਹੈ ਬਿਨ ਬਕਣੇ ਬਿਨ

ਭਜ ਆਨ ਕਰਮ ਬੇਕਾਰ ਮਾਨ ਮੋਹ ਨਾ ਬੁਝਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਓ ਖਾਤ ਪੀਵਤ ਹਸਤ ਸੋਵਤ ਔਦ ਬਿਤੀ ਅਸਾਰ ਨਰਕ ਉਦਰ ਪ੍ਰਮੰਤ ਜਲਤੋ ਜਮਹਿ ਕੀਨੀ ਸਾਰ ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਗੁਰ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਬਿਖ ਠਗੌੜੀ ਖਾਏ ਮੂਠੋ ਚਿੱਤ ਨਾ ਸਿਰਜਨਹਾਰ ਗੋਬਿੰਦ ਗੁਪਤ ਹੋਏ ਰਹਿਓ ਨਿਆਰੋ ਮਾ ਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ।

ਸੁਭ ਬਚਨ ਬੋਲ ਗੁਣ ਅਮੋਲ ਕਿੰ ਕਰੀ ਬੇਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਓ ਸੁਪਨ ਰੀ ਸੁਪਨ ਰੀ ਸੰਸਾਰ ਮਿਥਨੀ ਬਿਸ

ਰੁਚੀਐ ਹਰ ਸੰਗ ਸੰਗ ਖਚੀਐ ਜਾਉ ਸਾਧ ਸੰਗ ਪਾਏ ਕਹੋ ਨਾਨਕ ਹਰ ਧਿਆਏ ਆਪ ਰਹੇ ਜਮਹਿ ਮੇਲ ਸਾਰਗ ਮਹੱਲਾ ਪੰਜਵਾ ਕੰਚਨਾ ਬਹੁ ਦੱਤ ਕਰਾ ਭੂਮ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਬੇਦ ਜੇਹਵ ਭਨੇ ਦਸ ਅਸ਼ਟ ਖਸ਼ਟ ਸ੍ਰਵਣ ਸੁਣੇ ਨਹੀਂ ਤੁਲ ਗੋਬਿਦ ਨਾਮ ਧੁਨੇ ਮਨ ਚਰਨ ਕਮਲ ਲਾਗੇ ਬਰਤ ਬਰਤ ਸੰਦ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਖ ਸਾਰ ਨਿਵਲੀ ਕਰਮ ਬਹੁ ਬਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਰਾਮ ਦਾਯਾਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖਾਉ ਜਨ ਨਾਨਕ ਨਿਮ ਜਨ ਨਾਨਕ ਨਾਮ ਮਿਸ਼ਟ ਲਾਗੇ ਸਾਰ

ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਭਦ ਆਪਣੀ ਪਾਈ ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬੱਤਰ ਠਾਕੁਰ ਨਹਿ ਕਉ ਬਹਿਰਾਈ ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾ ਹਰ ਹਰੇ ਹਰ ਮੁਖ ਬੋਲ ਹਰ ਹਰੇ ਮਨ ਧਾਰੇ ਰਹਾਓ ਸ੍ਰਵਨ ਸੁਨਣ ਭਗਤ ਕਰਨ ਅਨਕ ਪਾਤਕ ਪੁਨਹ ਚਰਨ ਸਰਨ ਪਰਨ ਸਾਧੂ ਆਨ ਬਾਨ ਬਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹਿ ਮਹਾਪੁਨੀਤ ਸੇਵਕ ਭੈ ਦੂਰ ਕਰਨ ਕਲਮਲ ਦੋਖ ਜਾਰੇ ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ ਰਾਮ ਰਾਮ ਸਾਰ ਭੂਤ ਨਾਨਕ ਤਤ ਬੀਚਾਰੇ ਸਾਰਗ ਮਹੱਲਾ ਪੰਜਵਾ ਨਾਮ ਭਗਤ ਮਾਗ ਸੰਤ ਤਿਆਗ ਸਗਲ ਕਾਮੀ ਰਹਾਓ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਣ ਬਾਂਛ ਦੈਨ ਹਾਰ ਸੁਆਮੀ ਸਰਬ ਕੁਸਲ ਸੁਖ ਵਿਸਰਾਮ ਆਨੰਦਾ ਆਨੰਦ ਨਾਮ ਜਮ ਕੀ ਕਛ ਨਾਹੇ ਤ੍ਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਭ ਰੂਪ ਸਾਧ ਸੰਗ ਨਾਨਕ ਪਾਰਗਰਾਮੀ ਸਾਰਗ ਮਹੱਲਾ ਪੰਜਵਾ ਗੁਣ ਲਾਲ ਗਾਵੋ ਗੁਰ ਦੇਖੇ ਪੰਚਾਂ ਤੇ ਇੱਕ ਛੂਟਾ ਪੰਚਾਂ ਤੇ ਇੱਕ ਛੂਟਾ ਜਾਓ ਸਾਧ ਸੰਗ ਪੱਗ ਰਾਓ ਰਹਾਓ ਦ੍ਰਿਸ਼ਟਾਓ ਕਛ ਸੰਗ ਨਾ ਜਾਏ ਦ੍ਰਿਸ਼ਟਾਓ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਭਏ ਗੁਰ ਬਿਖਮ ਗਾਰ ਤੋਰੀ ਸਾਰਗ ਮਹੱਲਾ ਪੰਜਵਾ ਮਨ ਬੈਰਾਗੈ ਗੀ ਖੋਜਤੀ ਦਰਸਾਰ ਰਹਾਓ ਸਾਧੂ ਸੰਤਨ ਸੇਵਕੈ ਪਿਓ ਹੀਰੈ ਧਿਆਇਓ ਆਨੰਦ ਰੂਪੀ ਪੇਖ ਕੈ ਹਉ ਮਹਿਲ ਪਾਵੋਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ

ਨੂੰ ਸੰਗਤਾਂ ਦਾ ਬੇਅੰਤ ਬੇਅੰਤ ਧੰਨਵਾਦ ਹੈ। ਅੱਜ ਕੇਵਲ 6 ਦਿਨ ਬਾਕੀ ਨੇ ਸੰਪੂਰਨਤਾ ਵਿੱਚ, ਅੱਜ ਦੇ ਦਿਨ ਭੁੱਖ ਪੈਣੇ ਨੇ। ਸੋ ਇਹ ਸਾਰਾ ਹਫ਼ਤਾ ਹੁਣ ਆਪ ਜੀਆਂ ਨੇ ਵੱਧ ਚੜ੍ਹ ਕੇ ਲਾਹੀ ਪ੍ਰਾਪਤ ਕਰਨੇ ਨੇ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ੁਕਰ ਹੀ ਸ਼ੁਕਰ ਅਰਦਾਸ ਕਰਨੀ ਹੈ। ਬੇਅੰਤ ਕਿਰਪਾ ਗਰੀਬਨਵਾਦ ਜੀ ਨੇ ਕੀਤੀ ਹੈ, ਸਾਨੂੰ ਇਸ ਭਾਗ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ। ਰਹਿੰਦਾ ਸਾਰਾ ਹੀ ਹਫ਼ਤਾ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਨੇ। 16 ਤਰੀਕ ਦੀ ਸੰਪੂਰਨਤਾ ਹੈ। ਕੁਝ ਸੰਗਤਾਂ ਨੂੰ ਭੁਲੇਖਾ ਹੈ ਇਸ ਗੱਲ ਦਾ ਕਿ ਸ਼ਾਇਦ ਦਿਨ ਵੇਲੇ ਸੰਪੂਰਨਤਾ ਹੋਣੀ ਹੈ, ਪਰ ਨਹੀਂ, ਇਸੇ ਸਮੇਂ ਜਿਵੇਂ ਆਪਾਂ 6:15 ਸੰਥਿਆ ਪ੍ਰਾਰੰਭ ਕਰਦੇ ਹਾਂ, ਉਦੋਂ ਵੀ 6:15 ਹੀ ਸੰਥਿਆ ਪ੍ਰਾਰੰਭ ਹੋਣੀ। ਸੋ 1-2 ਦਿਨਾਂ ਵਿੱਚ ਦੀ ਅਸੀਂ ਉਹ ਪੋਸਟਰ ਕੱਢ ਕੇ ਸੋਸ਼ਲ ਮੀਡੀਆ ਉੱਪਰ ਸਾਰੇ ਕਿਤੇ ਪਾ ਦੇਣਾ ਹੈ। ਉੱਥੋਂ ਤੁਹਾਨੂੰ ਸਾਰੀ ਜਾਣਕਾਰੀ ਸਮਾਪਤੀ ਵਾਲੇ ਦਿਨ ਦੀ ਵੀ ਮਿਲ ਜਾਵੇਗੀ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ। ਇਹਦੇ ਨਾਲ ਹੀ ਜਿਹੜੀਆਂ ਸੰਗਤਾਂ ਨੇ ਉਸ ਦਿਨ ਸਹਿਜ ਪਾਠ ਪ੍ਰਾਰੰਭ ਕਰਵਾਉਣੇ ਆ, ਤੇ ਉਹ ਇੱਕ ਪਾਸੇ ਇੱਧਰਲੇ ਪਾਸੇ ਜਿੱਦਾਂ ਰਾਗੀ ਸਿੰਘਾਂ ਵਾਸਤੇ ਤੁਸੀਂ ਮਾਇਆ ਰੱਖਦੇ ਆ, ਇਸ ਪਾਸੇ ਤੇ ਆਪਾਂ ਇੱਕ ਸਿੰਘ ਇੱਕ ਕਿਸੇ ਦੀ ਡਿਊਟੀ ਲਾ ਦਿੰਦੇ ਹਾਂ। ਤੁਸੀਂ ਆਪਣੇ ਨਾਮ ਉਹਨਾਂ ਨੂੰ ਹੁਣੇ ਲਿਖਾ ਦਿਓ, ਬਾਕੀ ਜਿਹਨਾਂ ਨੇ ਕੱਲ੍ਹ ਪਰਸੋਂ ਅਗਲੇ ਦਿਨਾਂ ਵਿੱਚ ਲਿਖਾਉਣੇ ਹੋਣ ਉਹ ਵੀ ਲਿਖਾ ਦਿਓ। ਪਰ ਮਹਿਤਾਬ ਕੌਰ ਨਾਮ ਲਿਖਦੀ ਆ, ਤੇ ਉਹਨੂੰ ਤੁਸੀਂ ਉੱਥੇ ਨਾਮ ਆਪਣੇ ਦਰਜ ਕਰਵਾ ਦਿਓ, ਜਿਹਨਾਂ ਨੇ ਸਹਿਜ ਪਾਠ 16 ਤਰੀਕ ਨੂੰ ਨਾਲ ਹੀ ਸਮਾਪਤੀ ਤੇ ਪ੍ਰਾਰੰਭ ਕਰਵਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ।

ਸ੍ਰੀ ਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਜ ਸੇਤੀ ਮਨ ਵਜਿਆ ਵਾਧਾਈਆ।

ਵਾਜੇ ਅਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੁਖ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ ਹੈ। ਕੋਟਾਨ ਕੋਟ ਸ਼ੁਕਰ ਹੈ, ਚਾਰ ਪਹਿਰ ਰਹਿਣ ਆਈ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ। ਅੰਮ੍ਰਿਤ ਵੇਲੇ ਦੇ ਜਾਗਣੇ, ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ।

ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਬਾਣੀ ਕੀਰਤਨ ਵਿਚਾਰ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ 'ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ, ਗਰੀਬਨਵਾਜ ਆਪ ਜੀ ਕੇ ਹਜ਼ੂਰ

ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੋਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲੇਹੋ ਉਬਾਰ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ।

ਤਨਾ ਸ੍ਰੀ ਮਹੱਲਾ ਤੀਜਾ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੈ ਜਾਏ ਰਹਾਉ ਮਨਮੁਖ ਭੂਲੇ ਸਭ ਮਰਹਿ ਗਵਾਰ ਭਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਿਨਿਸ ਬੈਰਾਗ ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਿਕ ਤਰਸਹਿ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ। ਤਾਂ ਕੀ ਸੇਵਨਾ ਬਿਰਤੀ ਜਾਸੀ, ਅਨੰਦ ਕਰਹਿ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮੁਹੱਲਾ ਪੰਜੇਵਾ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖੁੰਦ ਨੀਆਂ, ਏਕਾ ਨਿਵਲਾਈ ਰਹਾਉ। ਰਾਖ ਲਈਏ ਤੈਂ ਡੱਕਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਾਈ, ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਕੋ ਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜੇਵਾ। ਮਨ ਵਹਿ ਚਿਤ ਬਹੁ ਚਿਤ ਬਿਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਹੋਈ ਵਿਚਾਰ। ਤਿਤ ਕਰ ਗਾਵਹੋ ਸੋਹਿਲਾ, ਸੇਵਰ ਹਉ ਸਿਜਣਹਾਰ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਓਮਵਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਣਹਾਰ। ਤੇਰੇ ਦਾਨੇ ਕੀਮਤ ਨਾ ਪਾਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸਦੜੈ ਨਿਤ ਪਵਨ। ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗਾ ਸਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਾ ਰਾਗ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪੈਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁਤਾਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਲ ਰਵ ਚੰਦ ਦੀਪਕ ਵਾਨੈ, ਤਾਰਕਾ ਮੰਡਲ ਜਨਕ ਮੋਤੀ। ਰੂਪ ਮਲਿਆਨ ਲੋ ਪਵਨ ਚਮਰੂ ਕਰੇ, ਸਗਲ ਬੁਨ ਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ। ਸਹਿਸ ਤਬ ਨੈਨ ਨਨ, ਨੈਨ ਹੈ ਤੋਹੇ ਕੋ ਸਹਿਸ ਮੁਤਨ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨ, ਏਕ ਪਦ ਗੰਧ ਬਿਨ। ਸਹਿ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਕੀ ਜੋਤ ਪ੍ਰਗਟ ਹੋਏ। ਜੋਤਿਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਤ ਮਨੋ।

ਦੇਵਤਾ ਕਾਮ ਕ੍ਰੋਧ ਨਗਰ ਭਾ ਪਰਿਆ ਮਿਲ ਸਾਧੂ ਕੰਡਲ ਕੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ

ਆਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਔਤ ਕਟੇ ਦਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ।

गुण गावा दिन रात, गुण गावा दिन रात। नानक चाओ ए हो, नानक चाओ ए हो।

0: ಸಂಸ್ಕೃತಿ ಕಾಡಲಿ ಅಲ್ಲೊತ್ತಂತ ಶಾಲೆ ಶಿಡಿ ಗುಡುಗ ಹೋಗಿ ಸಿಟಿ ಮೇಲೆ ಪಾವ
1: ಬೋಳೆ ಸೋಡಿ
0: ಹಾಲೋದಾವೆ ಪತೇ ಪಾವೆ ಶ್ರೀ ದಾಸಿಂಗ ಮಾನು ಪಾವೆ
2: ಶ್ರೀ ಗುರು ಗೋವಿಂದ ಸಿಂಗ್ ಜಿ ಮಾನು ಪಾತೆ ಪಾವೆ ನಾಳೋ ಯಾವೆ ಅಕಾಲ ಅಕಾಲ ಅಕಾಲ
0: ಬಂದೂಕಧಾರೀ ಪರಪಕಾರੀ ಚੌਦਾਂ ਜੰਗਾਂ ਯੁੱਧਾਂ ਦੇ ਮਾਲਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਸਥਾਨ ਨੂੰ ਪਾਵੇ ਸੁਣ ਕੇ ਨਿਹਾਲੋ ਜਾਵੇ ਕਰਾਕ ਜਾਵੇ ਨਿਹਾਲੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਪਾਵੇ
3: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹੇ ਚੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਗ੍ਰੰਥ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ। ਜੇ ਕੋ ਆਪਾਉ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਓੜਕ ਓੜਕ ਭਾਲ, ਥੱਕੇ ਵੇਦ ਕਹਿਣ ਇੱਕ ਵਾਤ। ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ

ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲਣਾ ਹੋਵਨੀ ਜੇ ਤੇ ਸਮਨ ਹੋਣਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ।

ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾ ਸੋ ਜਾਨ ਦੇਹ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ। ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ, ਗੁਰ ਕਉ ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਕਹਿ ਨਾਨਕ ਸੁਨਹੋ ਸੰਤ ਹੋ, ਕਥਿਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ, ਕਿਨੈ ਤੂੰ ਸੁਣ ਮਨ ਮੇਰਿਆ, ਏਹ ਮਾਇਆ ਮੋਹਣੀ। ਜਿਨ ਏਤ ਭਰਮ ਭੁਲਾਇਆ, ਮਾਇਆ ਤਾ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ, ਸਾਥ ਤੇਰੈ ਚੱਲੈ ਨਾਹੀ, ਤਿਸ ਨਾਲ ਕਿਉ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ ਸੁਣ ਤੂੰ, ਹੋਵੈ ਤੇਰੈ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ। ਕਿਆ ਕੋ ਆਖ ਵਖਾਣ ਆਏ, ਆਖ ਹੈ ਤਾ ਵੇਖ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਭਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਕਹਦੇ ਪਵਿੱਤ, ਸੁਣਦੇ ਪਵਿੱਤ ਸੇ ਪਵਿੱਤ, ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ,
ਸਹਿਜ ਉਪਜੈ ਇਹ ਸਹਸਾ ਇਵ ਜਾਏ। ਜੀਆਹੁ ਮੈਲੇ ਬਹਰਹੁ ਨਿਰਮਲ, ਬਹਰਹੁ ਨਿਰਮਲ ਜੀਆਹੁ ਤਾ ਮੈਲੇ, ਤਿਨੀ ਜਨਮ ਜੂਵੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ, ਮਨਹੁ ਵਿਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ, ਫਿਰ ਹੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ। ਜੀਆਹੁ ਨਿਰਮਲ ਬਹਰਹੁ ਨਿਰਮਲ, ਬਹਰਹੁ ਤਾ ਨਿਰਮਲ ਜੀਆਹੁ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾ ਸਨਮੁਖ ਸਿੱਖ ਕੋਈ। ਜੀਆਹੁ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ ਆਪ ਛੱਡ, ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਨਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਬੇਕੀਆ ਜਾਏ, ਅਨੇਕ ਜੂਨੀ ਭਰਮ ਆਵੈ। ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ। ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖਹੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ, ਗਾਵਹੁ ਸੱਚੀ ਬਾਣੀ। ਬਾਣੀ ਤਾ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ, ਸਦਾ ਰਹੋ ਹਰ ਰੰਗ। ਜਪਿਹੋ ਸਾਰਿਗ ਪਾਣੀ, ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ। ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਨ ਕਾ ਹਿਰ ਲਇਆ, ਮਾਇਆ ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ। ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ। ਭਾਉ ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸੇਵ ਸਕਤ ਆਪ ਉਪਾਏ, ਕੈ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰੈਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰੈਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ। ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਏ ਵਡਦਾਤਾ, ਸੋ ਕਿਉ ਮਨਹੁ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ।
ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ।

ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹੁ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ। ਜਾ ਤੂੰ ਜਗ ਮਹਿ ਆਇਆ, ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਵ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਨ ਨੈਨੋ ਪਠਾਏ, ਸਾਚੈ ਸੁਨ ਨੈਨੋ ਪਠਾਏ। ਸਰੀਰ ਲਾਏ ਸੁਨਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ, ਪਵਿੱਤਰ ਹੋਵਹੁ ਸਾਚੈ ਸੁਨ ਨੈਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੈ ਲਾਏ ਭਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੁ, ਗਾਵਹੁ ਤਾ ਸੋਹਿਲਾ ਘਰ ਸਾਚੈ। ਜਿਥੈ ਸਦਾ ਸੱਚ ਧਿਆਵ, ਹੇ ਸੱਚੋ ਧਿਆਵਹਿ, ਜਾ ਤੁਧ ਭਾਵਹਿ। ਗੁਰਮੁਖ ਜਿਨਾ ਬੁਝਾਵ, ਹੇ ਇਹੋ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸੇ ਸੋ ਜਾਨ ਪਾਵ, ਹੇ ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ। ਹੇ ਅਨੰਦ ਸੁਨਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ। ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤ ਨੇਮ ਸੰਪੂਰਨ ਹੋਏ ਹਨ ਮਹਾਰਾਜ। ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ। ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ। ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ
ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਤੇਰੇ ਦੇਹੇ ਨਾਮ ਕਰ ਆਪਣੇ ਚੇਰੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਭਾਗੀ ਹਰਿ ਜਪਣਾ ਜਨ ਨਾਨਕ ਕਉ ਗੁਰ ਇਹਿ ਮਤ ਦੀਨੀ ਜਪ ਹਰਿ ਭਵ ਜਲ ਤਰਨਾ

जब लगे जरा रोग नहीं आया, जब लग काल ग्रसी नहीं काया।

boleh geruji.

0: ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰਜ ਮੈਂ ਸੁਕਚਨ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੀ ਅਲਾਓ, ਵੱਡੀ ਵਡਿਆਈ ਬੁੱਝੇ ਸਭ ਪਾਓ।

0: ਸੋ ਸਾਹਿਬ ਸਦਾ ਸੰਭਾਲੀਏ
1: ਜਿਤ ਕੀਤਾ ਪਈ ਆਪਣਾ ਸਾਹ ਖਾਲ ਬਿਰਕੋ ਕਾਲੀਏ ਮੰਦਾ ਮੁੱਲਾ ਕਿ ਚੀਜ਼ ਲੰਮੀ ਨਜ਼ਰ ਨਿਹਾਲੀਏ ਜੋ ਸਭ ਨਾਲ ਆ ਰਹੀ ਤੇ ਆਪਾਂ ਸਟ ਹਲੀਏ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਬਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸੁੰਦਰ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਈਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਗੁਰਦਿਆਲ ਸਿੰਘ ਜੀ, ਤਿੰਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਕੋਟਾਨਕੋਟ ਸ਼ੁਕਰਾਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਮਿਹਰ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਹੈ। ਆਓ ਗੁਰਸੰਗਤ ਜੀ, ਹੁਣ ਸਮਾਂ ਹੋਇਆ ਜੋ ਲੜੀਵਾਰ ਕਥਾ ਪਾਵਨ ਗੁਰਬਾਣੀ ਦੀ ਆਪ ਸਰਵਣ ਕਰਦੇ ਆ ਰਹੇ ਹੋ, ਪਾਵਨ ਸ਼ਬਦ ਦੇ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਸਾਰੀ ਹੀ ਸੰਗਤ ਦਿਓ ਅਸੀਂ ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ

ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ 262 ਅੰਗ ਉੱਪਰ ਸਰਵਣ ਕਰ ਰਹੇ ਹਾਂ। 52 ਅੱਖਰੀ ਬਾਣੀ ਉਸ ਦੀ ਸੰਪੂਰਨਤਾ 'ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਹ ਪਾਵਨ ਜੋ ਅਖੀਰਲਾ ਸਲੋਕ ਹੈ, ਇਸ ਸਲੋਕ ਦੇ ਅੰਦਰ ਸਤਿਗੁਰੂ ਜੀ ਨੇ ਗੁਰੂ ਦੀ ਉਪਮਾ ਕੀਤੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਹਨੇਰਾ ਹੈ। ਔਰ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪੂਰੇ ਸਤਿਗੁਰੂ ਹੀ ਸਮਰੱਥ ਹਨ। ਗੁਰੂ ਹੀ ਪਰਮੇਸ਼ਰ ਦਾ ਰੂਪ ਹਨ, ਕਿਉਂਕਿ ਗੁਰੂ ਤੋਂ ਬਿਨਾਂ ਸਾਨੂੰ ਤਾਂ ਕੋਈ ਪਰਮੇਸ਼ਰ ਦੀ ਭਗਤੀ ਦੀ ਸਮਝ ਹੀ ਨਹੀਂ ਲੱਗ ਸਕਦੀ। ਬਿਨ ਸਤਿਗੁਰ ਭਗਤ ਨਾ ਹੋਵੇ, ਗੁਰੂ ਦੇ ਗਿਆਨ ਤੋਂ ਬਿਨਾਂ ਭਗਤੀ ਦੀ ਜਿਹੜੀ ਕਲਪਨਾ ਹੈ ਉਹ ਨਹੀਂ ਹੋ ਸਕਦੀ। ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਨੇ ਸਾਨੂੰ, ਉਹਨਾਂ ਨੇ ਪਰਮੇਸ਼ਰ ਦੀ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਮਾਰਗ ਦੱਸਿਆ, ਔਰ ਉਹ ਮਾਰਗ ਜਿਹੜਾ ਹੈ ਪ੍ਰੇਮਾ ਭਗਤੀ ਦਾ, ਇਹ ਗਿਆਨ ਵੀ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ। ਇਸ ਲਈ ਉਸ ਗੁਰੂ ਤੋਂ ਬਲਿਹਾਰ ਜਾਈਏ। ਆਸਾ ਦੀ ਵਾਰ ਦੇ ਵਿੱਚ ਵੀ ਆਪ ਜੀ ਨੇ ਹੁਣੇ ਭਾਈ ਸਾਹਿਬ ਤੋਂ ਇਹ ਪਾਵਨ ਬਚਨ ਸਰਵਣ ਕੀਤੇ ਨੇ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਦਿਓ ਹਾੜੀ ਦਿਨ ਦੇ ਵਿੱਚ ਸੈਂਕੜੇ ਵਾਰ ਬਲਿਹਾਰ ਜਾਣਾ, ਕਿਉਂਕਿ ਇਹ ਸਾਰੀਆਂ ਬਖਸ਼ਿਸ਼ਾਂ ਜੋ ਕੁਝ ਵੀ ਮੈਨੂੰ ਪ੍ਰਾਪਤ ਹੋਇਆ ਇਹ ਮੈਨੂੰ ਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਹੈ। ਇਸ ਲਈ ਗੁਰੂ ਤੋਂ ਬਲਿਹਾਰ ਜਾਣਾ। ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਅਲਾਗੀ ਵਾਰ, ਜਿਨ੍ਹਾਂ ਨੇ ਆਮ ਮਨੁੱਖਾਂ ਤੋਂ ਦੇਵਤਿਆਂ ਵਰਗੇ ਜੀਵਨ ਬਣਾ ਦਿੱਤੇ, ਜਿਹੜੇ ਗੁਰੂ ਦੀ ਸੰਗਤ ਵਿੱਚ ਚੱਲ ਕੇ ਆ ਗਏ, ਮਨ ਕਰਕੇ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ ਹੈ, ਔਰ ਜਿਨ੍ਹਾਂ ਦਾ ਮੁੱਲ ਸੰਸਾਰ ਵਿੱਚ ਕੌਡੀ ਤੱਕ ਨਹੀਂ ਸੀ, ਉਹਨਾਂ ਨੂੰ ਗੁਰੂ ਸਾਹਿਬ ਦੀ ਸੰਗਤ ਨੇ ਹੀਰਿਆਂ ਵਰਗਾ ਕੀਮਤੀ ਕਰ ਦਿੱਤਾ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਅਨੇਕਾਂ ਹੀ ਮਨੁੱਖ ਸੰਸਾਰ ਵਿੱਚ ਆਉਂਦੇ ਨੇ, ਜਨਮ ਲੈ ਕਰਕੇ ਕਰਮਾਨੁਸਾਰ ਜੀਵਨ ਨੂੰ ਭੋਗਦਿਆਂ ਹੋਇਆਂ ਕਰਮਾਂ ਦੇ ਬੱਧੇ ਚਲੇ ਜਾਂਦੇ ਹਨ, ਔਰ ਜਿਹੜੇ ਗੁਰੂ ਦੀ ਸੰਗਤ ਵਿੱਚ ਚੱਲ ਕੇ ਆ ਗਏ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਮੰਨ ਕਰਕੇ ਕਮਾਇਆ, ਉਹ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ, ਉਹਨਾਂ ਦਾ ਇੰਨਾ ਉੱਚਾ ਜੀਵਨ ਬਣ ਗਿਆ, ਸਾਹਿਬ ਕਹਿਣ ਲੱਗੇ ਕਿ ਉਹਨਾਂ ਨੂੰ ਹੀ ਸੰਸਾਰ ਦੇ ਲੋਕ ਦੇਵਤੇ ਕਹਿ ਕੇ ਸਤਿਕਾਰਦੇ ਨੇ। ਕਿਉਂਕਿ ਜੈਸਾ ਮਨੁੱਖ ਦਾ ਜੀਵਨ ਹੋਵੇ, ਜੈਸੇ ਮਨੁੱਖ ਦੇ ਕਰਮ ਹੋਣ, ਵੈਸਾ ਹੀ ਉਹਦਾ ਸੰਸਾਰ ਦੇ ਵਿੱਚ ਨਾਮ ਪੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਜੀਵਨ ਪਰਉਪਕਾਰੀ ਹਨ। ਦੂਜੇ ਦਾ ਦੁੱਖ ਦੇ ਕਰਕੇ ਉਹਦੇ ਦੁੱਖ ਵੰਡਾਉਣ ਦੇ ਲਈ ਉਸੇ ਵੇਲੇ ਤਿਆਰ ਹੋ ਜਾਂਦੇ ਨੇ। ਐਸੇ ਮਹਾਨ ਦੇਵਤਿਆਂ ਵਰਗੇ ਜੀਵਨ ਇਹ ਗੁਰੂ ਸਾਹਿਬ ਦੀ ਸੰਗਤ ਨੇ ਬਣਾ ਦਿੱਤੇ। ਇਹ ਸਿਧਾਂਤ ਹੋਰ ਕਿਸੇ ਕੋਲ ਨਹੀਂ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਵਿਦਵਾਨ ਦੇ ਬੋਲ ਹਨ, ਉਹ ਲਿਖਦਾ ਹੈ, ਬੁਰੇ ਨਾਲ ਬੁਰਿਆਈ ਕਰਨੀ ਮਾਫ਼ ਕਰਨ ਲਈ ਸਿਆਣੇ, ਬੁਰੇ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ, ਬੁਰੇ ਦਾ ਵੀ ਕੰਮ ਸਵਾਰਨ ਵਾਲਾ। ਐਸਾ ਉਪਦੇਸ਼ ਗੁਰੂ ਕੇ ਸਿੱਖ ਨੂੰ ਮਿਲਿਆ ਹੋਇਆ, ਫਰੀਦਾ ਬੁਰੇ ਦਾ ਭਲਾ ਕਰ।
कोई ऐसा नहीं संसार दे अंदर बुरे नाल बुरियाई करनी तां हरेक नूं पता है कि जिस तरह इन्हें कीता मैं भी इसे तरह करना है। हाँ बुरे दी गलती नूं नज़रअंदाज कर देना वह सियाणियां दा काम हुंदा ये भी आपां अरदास विच पढ़दे हां देख के अंडट कीता पर बुरे दे नाल भलियाई करनी ये तां गुरु नानक साहिब महाराज ने कृपा कीती है जदों आपां तेरे भाणे सरबत दा भला मन करके जिहड़े मंगदे ने ना उह तां बुरे दा भी सवारदे ने भला ही करदे ने। इस करके देवत्यां वर्गे जीवन बने किस तरह गुरु दी संगत विच आ के गुरु दा उपदेश सुन के जिन मानस ते देवते किए करत न लागी वार। गुरु अंगद देव साहिब जी दा सलोक नाल ही लिखिया होया मारे कहिंदे असमान विच भावें 100 सूरज चढ़ जाण सैकड़े चंद्रमा चढ़ जाण जे सौ चंदा उगवै सूरज चढ़े 1000 एते चानण होंदिआं गुरबिन घोर अंधार। गुरु दी संगत तों बिना घोर हनेरा है जीवन दी समझ नहीं पैंदी कि आपां संसार विच आए की करन आ किहड़ा काम करके जावांगे जिहदे नाल परलोक विच मुख उजला होवेगा। भट्ट जी दे बचन हुणे आपां सरवण कीते ने गुरबिन घोर अंधार गुरु बिन समझ ना आवै। गुरु दी संगत तों बिना गुरु साहिब दे उपदेश नूं धारण कीते तों बिना जीव नूं जीवन दी सोझी ही नहीं पैंदी क्योंकि आपां कहांगे कि बाहरले नेत्र तां देखदे ने फिर हनेरा किस तरह है। महाराज जी दी बाणी दा इह बचन है कि गुरमत दे अंदर गुरु साहिब जी ने रूहानियत दे मार्ग दे अंदर उन्हां नूं अन्ने नहीं सी आखिया जिहड़े नेत्रां करके अन्ने हन जिन्हां नूं अखां करके कुछ दिसदा नहीं। बड़े ऐसे पंथ दे अंदर महान विद्वान होए और तुहानूं इह भी पता होवेगा कि एक भगत जन होए ने जिन्हां नूं नेत्रां करके नहीं सी दिसदा पर उन्हां दी बाणी गुरु ग्रंथ साहिब दे अंदर सानू मार्ग दस रही है परमात्मा दी प्राप्ति दा। बड़े बड़े ऐसे संत जन महापुरख पंथ दे अंदर महान कीर्तनीय होए जिन्हां ने वड्डे वड्डे उपकार वाले कर्म कीते ने कि उन्हां दे कीते हुए पर उपकार सदका जिहड़े दूसरे होर ने उन्हां लई उह चानण मुनारा बने। इस लई रूहानियत दे अंदर अन्ने उन्नू नहीं आखिया कि जिन्हां दे नेत्रां तों जिन्हूं नहीं दिसदा अंधे ए ना आखियन जिन मुख लोयन नाहे अंधे से ही नानका जे खसमो कुथे जाए। मार कहिंदे असल विच तन्ने उह हन जिहड़े परमात्मा दी भगती तों खुंझे होए ने जिन्हां नूं पता ही नहीं कि आपां संसार विच आए की करन आ। फिर जिन्ना चिर पूरे गुरु की संगत ना मिले जे पता लग गया कि जीवन दे विच गुरु धारना जरूरी है नहीं तो गुरु की संगत तो बिना आपां निगुरे हाँ। बाणी का भी यह बचन है निगुरे का है नाउ बुरा और जे पूरे की संगत विच ना आए संसार दे अंदर जदों पूरे की उपमा हुंदी सुनी है अधूरे भी अपने आप नूं गुरु कहाउण लग पए। जिन जिन तनक सिद्ध को पायो तिन तिन अपना राह चलायो थोड़ी बहुती सिद्धि प्राप्त करके अपने आप नूं गुरु कहाउणा शुरू कर दिता। अज पंजाब की धरती ते तुसीं देखोगे बड़े ऐसे डेरे खुले हुए ने जिहड़े गुरु होण दा दावा करदे ने उहनां दे पिछे तुरन वाले कौण हन जिन्हां कोल विवेक बुद्ध रूपी नेत्र नहीं हन। गुरबाणी दे महावाक हन अंधे कै राहे दसिया अंधा होए सो जाए होए सुजाखा नानका सो क्यों उजड़ पाए। मारे कहिंदे अन्ने दे रस्ते ते अन्ना ही तुरदा है
ਪਰ ਜਿਹੜਾ ਸੁਜਾਖਾ ਹੁੰਦਾ ਹੈ ਨਾ, ਉਹ ਅੰਨੇ ਦੇ ਕਿਆਂ ਕਦੇ ਵੀ ਉਜਾੜ ਵੱਲ ਨਹੀਂ ਜਾਵੇਗਾ। ਹੁਣ ਜਿਹੜੇ ਵਿਵੇਕ ਅਤੇ ਵਿਰਾਗ ਰੂਪੀ ਨੇਤਰਾਂ ਤੋਂ ਆਪ ਹੀ ਅੰਨੇ ਨੇ, ਉਹਨਾਂ ਨੇ ਦੂਜਿਆਂ ਨੂੰ ਕੀ ਪਾਰ ਲਾਉਣਾ। ਔਰ ਉਹਨਾਂ ਦੇ ਪਿੱਛੇ ਇਕੱਠ ਤੁਸੀਂ ਦੇਖੋਗੇ ਬਹੁਤਾ ਹੁੰਦਾ ਹੈ। ਔਰ ਉਹਨਾਂ ਦੇ ਪਿੱਛੇ ਤੁਰਨ ਵਾਲਿਆਂ ਨੂੰ ਮਹਾਰਾਜ ਜੀ ਨੇ ਕਿਹਾ ਹੈ, ਸਾਹਿਬ ਕਹਿੰਦੇ ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ। ਪਰ ਭੱਟ ਜੀ ਕਹਿਣ ਲੱਗੇ ਕਿ ਪੂਰੇ ਗੁਰੂ ਤੋਂ ਬਿਨਾਂ ਵੀ, ਉਹਦੀ ਸੰਗਤ ਤੋਂ ਬਿਨਾਂ ਵੀ ਸੰਸਾਰ ਦੇ ਅੰਦਰ ਹਨੇਰਾ ਹੀ ਰਹਿੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ। ਗੁਰੂ ਤੋਂ ਬਿਨਾਂ ਸੁਰਤ ਦੀ ਗਿਆਤ ਪ੍ਰਾਪਤ ਨਹੀਂ ਹੋ ਸਕਦੀ। ਸੁਰਤ ਦੀ ਗਿਆਤ ਦਿੱਤੀ ਕਿੰਨੇ ਸਾਨੂੰ, ਸਾਡੇ ਪੂਰੇ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਨਹੀਂ ਤਾਂ ਇਸ ਸੁਰਤ ਦੀ ਗਿਆਤ ਨਾ ਹੋਣ ਕਰਕੇ ਯੋਗੀਆਂ ਨੇ, ਸਿੱਧਾਂ ਨੇ, ਵੱਡੇ ਵੱਡੇ ਰਾਜੇ ਜਿਹੜੇ ਸੀ ਉਹਨਾਂ ਦੇ ਰਾਜ ਭਾਗ ਛਡਵਾ ਦਿੱਤੇ। ਭਰਥਰੀ ਵੀ ਰਾਜਾ ਸੀ, ਗੋਪੀ ਚੰਦ ਬੜਾ ਵੱਡਾ ਰਾਜਾ ਹੋਇਆ, ਪਰ ਅਧੂਰਿਆਂ ਪਿੱਛੇ ਲੱਗਣ ਕਰਕੇ ਉਹ ਰਾਜ ਭਾਗ ਵੀ ਗੁਆ ਬੈਠੇ। ਸੁਰਤ ਦੀ ਗਿਆਤ ਨਹੀਂ ਸੀ। ਕਹਿਣ ਲੱਗੇ ਸੁਰਤ ਨੂੰ ਟਿਕਾਉਣ ਵਾਸਤੇ ਤੁਹਾਨੂੰ ਘਰ ਬਾਰ ਛੱਡਣਾ ਪਵੇਗਾ। ਜਿੰਨਾ ਚਿਰ ਅੰਤਰ ਆਤਮੇ ਨਾਲ ਨਹੀਂ ਜੁੜਦੇ ਉਨਾ ਚਿਰ ਤੁਹਾਨੂੰ ਬ੍ਰਹਮ ਦੀ ਪ੍ਰਾਪਤੀ ਨਹੀਂ ਹੋਣੀ। ਔਰ ਅਧੂਰਾ ਗਿਆਨ ਹੋਣ ਕਰਕੇ ਮਹਿਲਾ ਨੂੰ ਤਿਆਗਤਾ, ਰਾਜ ਭਾਗ ਤਿਆਗਤਾ, ਘਰ ਬਾਰ ਗ੍ਰਸਤ ਨੂੰ ਤਿਆਗ ਕਰਕੇ ਜੰਗਲਾਂ ਦਾ ਰਸਤਾ ਲੈ ਲਿਆ। ਪਰ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ। ਮਹਾਰਾਜ ਦੀ ਬਾਣੀ ਦਾ ਤੇ ਫੁਰਮਾਨ ਹੈ, ਕਾਹੇ ਰੇ ਬਨ ਖੋਜਣ ਜਾਈ। ਉਹ ਬ੍ਰਹਮ ਦੀ ਪ੍ਰਾਪਤੀ ਵਾਸਤੇ ਰੱਬ ਨੂੰ ਪਾਉਣ ਦੇ ਲਈ ਜੰਗਲ ਚ ਜਾਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸੁਰਤ ਦੀ ਗਿਆਤ ਸਾਨੂੰ ਦਿੱਤੀ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਹ ਵੀ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਸੁਰਤ ਦੇ ਟਿਕਾ ਵਾਸਤੇ ਅੰਮ੍ਰਿਤ ਵੇਲੇ ਉੱਠ, ਔਰ ਅੰਮ੍ਰਿਤ ਵੇਲੇ ਉੱਠਦੇ ਸਾਰ ਹੀ ਤੇਰੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੋਵੇ। ਸੁਰਤ ਨੂੰ ਟਿਕਾਉਣ ਦੇ ਲਈ ਸਤਿਗੁਰੂ ਜੀ ਨੇ ਸਾਨੂੰ ਇਸ਼ਨਾਨ ਤੋਂ ਬਾਅਦ ਨਾਲ ਹੀ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ, ਇਹ ਸੁਰਤ ਦੇ ਟਿਕਾ ਲਈ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਜਿਹੜੇ ਗੁਰਸਿੱਖ ਗੁਰੂ ਸਾਹਿਬ ਦਾ ਬਚਨ ਮੰਨ ਕੇ ਕਮਾਉਂਦੇ ਨੇ ਨਾ, ਉਹ ਸਰੀਰ ਕਰਕੇ ਭਾਵੇਂ ਕੰਮ ਕਾਰ ਵੀ ਕਰ ਰਹੇ ਨੇ, ਪਰ ਸੁਰਤ ਦਾ ਇੰਨਾ ਕੁ ਟਿਕਾ ਬਣਿਆ ਹੋਇਆ ਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਪਤਾ ਲੱਗ ਜਾਂਦਾ ਕਿ ਅੰਦਰੋਂ ਟਿਕੇ ਹੋਏ ਨੇ। ਨਹੀਂ ਟਿਕਾ, ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਸੁਰਤ ਦਾ ਟਿਕਾ ਨਾ ਹੋਣ ਕਰਕੇ ਮਨ ਖਿੰਡਿਆ ਰਹਿੰਦਾ ਹੈ। ਪਰ ਜਿਨ੍ਹਾਂ ਦੀ ਸੁਰਤ ਟਿਕ ਗਈ ਨਾ, ਉਹ ਤਾਂ ਫਿਰ ਸੰਸਾਰ ਚੋਂ ਰਹਿੰਦੇ ਨੇ ਜੋ ਕਮਲ ਰਹਿ ਵਿੱਚ ਪਾਣੀ ਹੈ। ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਆਪਾਂ ਸੰਸਾਰ ਦੇ ਵਿੱਚ ਅੱਜ ਜਿੰਨਾ ਵੀ ਰੌਲਾ ਦੇਖ ਰਹੇ ਹਾਂ, ਕਾਰਨ ਸੁਰਤ ਦਾ ਟਿਕਾ ਨਹੀਂ। ਜੇ ਗੁਰੂ ਤੋਂ ਉਪਦੇਸ਼ ਲੈ ਕਰਕੇ ਕਮਾਉਂਦੇ, ਸੁਰਤ ਦਾ ਟਿਕਾ ਬਣ ਜਾਂਦਾ, ਆਪੇ ਹੀ ਸੰਸਾਰ ਵਿੱਚ ਸ਼ਾਂਤੀ ਵਰਤਣੀ ਸੀ। ਮਨੁੱਖ ਦਾ ਅੰਦਰ ਖਿੰਡਿਆ ਹੋਣ ਕਰਕੇ ਇਹ ਦੂਜਿਆਂ ਨੂੰ ਵੀ ਖੰਡਾਉਣ ਦਾ ਯਤਨ ਕਰਦਾ ਹੈ। ਜਿੱਦਾਂ ਦਾ ਆਪ ਹੋਵੇਗਾ ਉਦਾਂ ਦਾ ਸੰਸਾਰ ਦਿਸੇਗਾ। ਜਿਹੜੇ ਸੁਰਤ ਕਰਕੇ ਟਿਕ ਗਏ ਉਹਨਾਂ ਦੇ ਮਨ ਜਿਹੜੇ ਨੇ ਉਹ ਸ਼ਾਂਤ ਰਹਿੰਦੇ ਹਨ, ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦੇ ਨੇ, ਕਿਰਤ ਕਰਦੇ ਹਨ, ਪਰ ਆਤਮਕ ਆਨੰਦ ਲੈਂਦੇ ਨੇ। ਇਹ ਸੁਰਤ ਦੀ ਗਿਆਤ ਸਾਨੂੰ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਦਿੱਤੀ। ਭੱਟ ਜੀ ਕਹਿੰਦੇ ਨੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜਿੰਨਾ ਚਿਰ ਸੁਰਤ ਦਾ ਟਿਕਾ ਨਹੀਂ ਬਣਦਾ ਉਹਨਾਂ ਚਿਰ ਜੀਵ ਦੀ ਕਲਿਆਣ ਨਹੀਂ ਹੋਣੀ। ਇਹ ਬਾਣੀ ਵਿੱਚ ਲਿਖ ਕੇ ਦਿੱਤਾ ਸਤਿਗੁਰਾਂ ਨੇ ਸਾਨੂੰ। ਸੁਰਤ ਦਾ ਟਿਕਾ ਹੀ ਜੀਵ ਦੀ ਕਲਿਆਣ ਦੀ ਨਿਸ਼ਾਨੀ ਹੈ। ਇਹ ਆਵਾਗਮਨ ਦਾ ਚੱਕਰ ਬੰਦੇ ਦੀ ਵਾਸ਼ਨਾ ਕਰਕੇ ਬਣਿਆ ਹੋਇਆ, ਇਸ ਕਰਕੇ ਸ਼ਾਂਤ ਨਾ ਹੋਣ ਕਰਕੇ ਮਨ ਭਟਕ ਰਿਹਾ ਹੈ। ਔਰ ਅਖੀਰਲੇ ਸਮੇਂ ਤੱਕ ਇਹ ਮਨ ਦੀ ਭਟਕਣਾ ਨਹੀਂ ਮੁੱਕੀ। ਭੱਟ ਜੀ ਕਹਿੰਦੇ, ਗੁਰੂ ਤੋਂ ਬਿਨਾਂ ਮੁਕਤੀ ਮਿਲਣੀ ਹੀ ਨਹੀਂ। ਜਿੱਥੇ ਮਰਜ਼ੀ ਚਲਾ ਜਾ,
ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸਤ ਵਿਚਾਰ। ਸੱਚੀ ਵਿਚਾਰ ਤਾਂ ਇਹੋ ਹੀ ਹੈ। ਭੱਟ ਜੀ ਕਹਿੰਦੇ ਕਿ ਗੁਰੂ ਦਾ ਦਿੱਤਾ ਉਪਦੇਸ਼ ਹਿਰਦੇ 'ਚ ਧਾਰਨ ਕਰ, ਗੁਰ ਕਰ, ਗੁਰੂ ਨੂੰ ਧਾਰਨ ਕਰ। ਜੇ ਸੱਚ ਦੀ ਵਿਚਾਰ ਦੇ ਨਾਲ ਜੁੜਨਾ ਚਾਹੁੰਦਾ ਹੈ, ਗੁਰੂ ਕਰ ਰੇ ਮਨ ਮੇਰੇ, ਐ ਮੇਰੇ ਮਨਾ, ਮਨ ਕਰਕੇ ਗੁਰੂ ਗੁਰੂ ਜਪ। ਔਰ ਗੁਰੂ ਧਾਰਨ ਕਿਹਨੂੰ ਕਰਨਾ ਹੈ? ਨਾਲ ਹੀ ਭੱਟ ਜੀ ਨੇ ਦੱਸ ਦਿੱਤਾ। ਵੇਖੋ ਅੱਜ ਸੰਸਾਰ ਦੇ ਅੰਦਰ ਇੰਨੀ ਤਾਂ ਸਮਝ ਹੈ ਕਿ ਗੁਰੂ ਧਾਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਪ੍ਰਾਪਤੀ ਲਈ, ਜੀਵ ਦੀ ਕਲਿਆਣ ਵਾਸਤੇ, ਕਿਉਂਕਿ ਗੁਰੂ ਹੀ ਦਰਗਾਹ ਦਾ ਵਿਚੋਲਾ ਹੈ। ਪਰਮਾਤਮਾ ਨੂੰ ਮਿਲਾਉਣ ਦਾ ਕਾਰਜ ਗੁਰੂ ਨੇ ਹੀ ਕੀਤਾ ਹੈ, ਪਰ ਗੁਰੂ ਧਾਰਨ ਕਿਹਨੂੰ ਕਰੀਏ? ਭੱਟ ਜੀ ਕਹਿੰਦੇ ਗੁਰ ਕਰ ਸ਼ਬਦ ਸਪੁੰਨ। ਸ਼ਬਦ ਸਪੁੰਨ ਦਾ ਭਾਵ ਹੈ ਜਿਹੜਾ ਸ਼ਬਦ ਦਾ ਸੂਰਾ ਹੈ। ਐਸੇ ਤਾਂ ਬਹੁਤ ਮਿਲ ਜਾਣਗੇ ਜਿਹੜੇ ਦੂਜਿਆਂ ਨੂੰ ਗਿਆਨ ਦੇ ਰਹੇ ਹਨ, ਪਰ ਉਹ ਗਿਆਨ ਤੋਂ ਆਪ ਕਮਾਇਆ ਨਾ ਹੋਣ ਕਰਕੇ ਸੱਖਣੇ ਨੇ। ਉਹਨਾਂ ਦਾ ਜ਼ਿਕਰ ਭੱਟ ਜੀ ਨੇ ਕੀਤਾ ਹੈ। ਮੈਂ ਕਹਿੰਦੇ ਮਹਿਮਾ ਤੇ ਬੜਿਆਂ ਦੀ ਸੁਣੀ ਸੀ, ਪਰ ਉਹਨਾਂ ਦਾ ਜੀਵਨ ਦੇਖ ਕਰਕੇ ਮਨ ਪ੍ਰਸੰਨ ਨਹੀਂ ਹੋਇਆ। ਜਦੋਂ ਆਪਾਂ ਸ਼ਬਦ ਦੇ ਸੂਰੇ ਸਤਿਗੁਰਾਂ ਦੀ ਸੰਗਤ ਕਰਦੇ ਹਾਂ ਨਾ, ਵੈਸਾ ਹੀ ਜੀਵਨ ਬਣਦਾ ਹੈ। ਗੁਰੂ ਸ਼ਬਦ ਦਾ ਸੂਰਾ ਹੈ, ਨਹੀਂ ਤਾਂ ਲੋਕ ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ, ਪਰ ਉਹਨਾਂ ਬਾਬਤ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਉਹਨਾਂ ਨੂੰ ਬਾਣੀ ਦੇ ਅੰਦਰ ਸਤਿਗੁਰਾਂ ਨੇ, ਭਗਤ ਫਰੀਦ ਜੀ ਦੀ ਬਾਣੀ ਕਹਿੰਦੀ, ਕੋ ਕੱਚੇ ਨੇ ਜਿਹੜੇ ਕਹਿ ਰਹੇ ਨੇ ਕਮਾ ਨਹੀਂ ਰਹੇ। ਸ਼ਬਦ ਦਾ ਸੂਰਾ ਸਤਿਗੁਰੂ। ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਕਸ਼ਮੀਰੀ ਪੰਡਤਾਂ ਨੇ ਆ ਕੇ ਲਈ ਹੈ ਨਾ, ਤੇ ਫਿਰ ਸ਼ਬਦ ਦਾ ਸੂਰਾ ਸਤਿਗੁਰੂ ਕਹਿੰਦਾ ਏ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋਡੀਐ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ। ਇਹ ਸ਼ਬਦ ਦਾ ਸੂਰਾ ਸਤਿਗੁਰੂ। ਜਿਹੜੇ ਬਚਨ ਰਸਨਾ ਤੋਂ ਇੱਕ ਵਾਰ ਕਹੇ, ਆਪਣਾ ਸੀਸ ਤੱਕ ਦਿੱਤਾ ਹੈ, ਪਰ ਉਹ ਬਚਨ ਪੂਰੇ ਕੀਤੇ ਨੇ। ਭੱਟ ਜੀ ਕਹਿੰਦੇ ਉਹ ਗੁਰੂ ਧਾਰਨ ਕਰ ਜਿਹੜਾ ਸ਼ਬਦ ਦਾ ਸੂਰਾ ਹੈ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ ਤੇਰੇ, ਤੇਰੇ ਸਾਰੇ ਪਾਪ ਗੁਰੂ ਦੇ ਉਪਦੇਸ਼ ਨਾਲ ਕੱਟੇ ਜਾਣਗੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ। ਨੇਤਰਾ ਰਾਹੀਂ ਦਰਸ਼ਨ ਗੁਰੂ ਸਾਹਿਬ ਦੇ ਕਰਨੇ, ਬੈਣ ਤੋਂ ਪਾਪ ਬਚਨਾ ਰਾਹੀਂ ਗੁਰੂ ਸਾਹਿਬ ਦੀ ਮਹਿਮਾ ਗਾਉਣੀ। ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹਿ। ਭੱਟ ਨਾਲ ਜੀ ਕਹਿੰਦੇ ਗੁਰੂ ਅਕਾਲ ਪੁਰਖ ਦਾ ਰੂਪ ਹੋਣ ਕਰਕੇ ਸਤ ਸਰੂਪ ਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਕਿਅਥ ਸੰਸਾਰ ਮੈਂ। ਜਿਹਨੇ ਗੁਰੂ ਦੇ ਦਰਸ਼ਨ ਕੀਤੇ ਹੀ ਨਹੀਂ, ਆਪਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋ, ਗੁਰੂ ਵਾਲੇ ਬਣੇ ਹੋ, ਪਰ ਜਿਹਨੇ ਗੁਰੂ ਧਾਰਨ ਹੀ ਨਹੀਂ ਕੀਤਾ। ਇਹ ਪੰਥ ਵਿੱਚ ਮਰਿਆਦਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਕਲਗੀਧਰ ਸਾਹਿਬ ਜੀ ਤੱਕ ਚੱਲੀ। ਚਰਨ ਧੋਏ ਰਹਿਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ, ਭਾਈ ਗੁਰਦਾਸ ਜੀ ਲਿਖਦੇ ਨੇ। ਫਿਰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਕਲਗੀਧਰ ਸਾਹਿਬ ਨੇ ਇਹੋ ਮਰਿਆਦਾ ਗੁਰੂ ਧਾਰਨ ਕਰਨ ਦੀ ਖੰਡੇ ਬਾਟੇ ਦੀ ਪੌਲ ਵਿੱਚ ਬਖਸ਼ਿਸ਼ ਕੀਤੀ ਹੈ। ਪੀਓ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਇੱਕ ਵਿਦਵਾਨ ਦੇ ਬੋਲ ਨੇ, ਗੁਰੂ ਦੀ ਜੇ ਲੋੜ ਹੋਵੇ ਗੁਰੂ ਪੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦਾ ਲਾਲ ਜੀ। ਗੁਰ ਕਰ ਸ਼ਬਦ ਸਪੁੰਨ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦਾ ਲਾਲ ਜੀ ਵਾਰ ਪਰਵਾਰ ਚਾਹੋਂ ਬੱਚਿਆਂ ਨੂੰ ਵਾਰ ਦੇਵੇ, ਕੋਈ ਦੂਜਿਆਂ ਨੂੰ ਸੁੱਖ ਦੇਣ ਦੇ ਲਈ ਏਡਾ ਉਪਕਾਰ ਕਰ ਸਕਦਾ ਹੈ ਕਿ ਦੂਜਿਆਂ ਦੇ ਘਰ ਸੁੱਖ ਦੇਣ ਵਾਸਤੇ, ਮਨੁੱਖਤਾ ਦੀ ਫੁਲਵਾੜੀ ਨੂੰ ਖੜਾਉਣ ਦੇ ਲਈ ਆਪਣੇ ਪੁੱਤਰਾਂ ਦਾ ਹੀ ਤਿਆਗ ਕਰ ਦੇਵੇ? ਇਹ ਗੁਰੂ ਕਲਗੀਧਰ ਜੀ ਨੇ ਕੀਤਾ ਹੈ। ਚਾਰ ਪੁੱਤਰ ਸਾਹਿਬਜ਼ਾਦੇ ਮਨੁੱਖਤਾ ਦੀ ਫੁਲਵਾੜੀ ਨੂੰ ਖੜਾਉਣ ਖਾਤਰ ਗੁਰੂ ਕਲਗੀਧਰ ਜੀ ਨੇ ਕੁਰਬਾਨ ਕੀਤੇ ਨੇ ਸੰਸਾਰ ਨੂੰ ਸੁੱਖ ਦੇਣ ਦੇ ਲਈ। ਵਾਰ ਪਰਿਵਾਰ ਚੌਹਾਂ ਬੱਚਿਆਂ ਨੂੰ ਵਾਰ ਦੇਵੇ, ਦੇਸ਼ ਕੌਮ ਉੱਤੋਂ ਬਲਿਹਾਰ ਵਾਰ ਵਾਰ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਪਹਿਰੇਦਾਰ ਹੋ ਕੇ ਪਾ ਪੱਗ ਵਿੱਚੋਂ ਲਏ ਸਿੱਖ ਕੋ ਨਿਕਾਲ ਜੀ। ਮਾੜੀ ਥਾਂ ਦੇ ਉੱਤੇ ਪਾ ਪੱਗ ਵਿੱਚੋਂ ਵੀ ਜਾ ਕਰਕੇ ਆਪਣੇ ਸਿੱਖ ਦੀ ਰੱਖਿਆ ਕਰੇ, ਪਹਿਰੇਦਾਰ ਹੋ ਕਰਕੇ।
ਉਹਨੂੰ ਪਾਪ ਅੱਗ ਵਿੱਚ ਡਿੱਗਣ ਨਾ ਦੇਵੇ, ਪੈਣੋ ਬਚਾ ਲਵੇ। ਇਹ ਤਾਂ ਗੁਰੂ ਕਲਗੀਧਰ ਮਹਾਰਾਜ ਜੀ ਹਨ। ਭੱਟ ਜੀ ਕਹਿੰਦੇ ਨੇ ਜੇ ਐਸਾ ਗੁਰੂ ਧਾਰਨ ਹੀ ਨਾ ਕੀਤਾ, ਕਿੱਡੇ ਵੱਡੇ ਭਾਗ ਨੇ ਕਰਤਾਰ।

ਵਾਹਿਗੁਰੂ ਵਾਹਿਗੁਰੂ ਕੰਮ ਕਰ ਕਰਦਿਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਮੰਤਰ ਸਭ ਤੋਂ ਉੱਪਰ ਹੈ। ਮੂਲ ਮੰਤਰ ਤੇ ਗੁਰਮੰਤਰ ਇੱਕ ਓੰਕਾਰ ਦੀ ਵਿਆਖਿਆ ਇਹ ਮੂਲ ਮੰਤਰ ਵਿੱਚ ਹੈ ਔਰ ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਹੈ। ਜਪਜੀ ਸਾਹਿਬ ਦੀ ਸਾਰੀ ਬਾਣੀ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਇਸ ਲਈ ਸਭ ਤੋਂ ਉੱਤਮ ਸਤਿਗੁਰੂ ਜੀ ਨੇ ਸਾਨੂੰ ਮੂਲ ਮੰਤਰ ਦਿੱਤਾ ਹੈ। ਪੰਜਾਂ ਪਿਆਰਿਆਂ ਨੇ ਵੀ ਇਹ ਜਪਾਇਆ। ਇਸ ਮੰਤਰ ਦੇ ਉੱਪਰ ਕਿਸੇ ਮੰਤਰ ਦਾ ਜ਼ੋਰ ਨਹੀਂ ਜੇ ਚੱਲਦਾ। ਬਾਬਾ ਆਨੰਦ ਸਿੰਘ ਜੀ ਦੇ ਬਚਨ ਯਾਦ ਆਉਂਦੇ ਨੇ, ਉਹ ਕਹਿੰਦੇ ਜਿਹਦੀ ਗੁਰੂ ਨਾਨਕ ਸਾਹਿਬ ਦੇ ਘਰੋਂ ਪੂਰੀ ਨਹੀਂ ਪਈ ਦੁਨੀਆਂ ਵਿੱਚ ਕਿਤੇ ਵੀ ਭਟਕਲੇ ਉਹਦੀ ਕਿਤੋਂ ਪੈਣੀ ਹੀ ਨਹੀਂ। ਮਹਾਰਾਜ ਨੇ ਸਭ ਤੋਂ ਉੱਤਮ ਮੰਤਰ ਸਾਨੂੰ ਦਿੱਤਾ ਸੀ, ਪਰ ਉਹਨਾਂ ਦੇ ਮੰਦੇ ਭਾਗ ਜਿਹੜੇ ਗੁਰੂ ਦਾ ਮੰਤਰ ਛੱਡ ਕੇ ਕੰਨਾ ਮੁੰਨਾ ਘੁਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਇਸ ਤਰ੍ਹਾਂ ਕੰਨਾਂ ਦੇ ਵਿੱਚ ਫੂਕਾਂ ਮਰਾਉਣ ਲੱਗ ਪਏ ਕਿ ਤਾਂ ਜੀ ਕੋਈ ਮੰਤਰ ਮਿਲ ਜਾਵੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਰਦੇਵ ਮੰਤਰ ਨਰੋਦਰਾ, ਇਹੋ ਹੀ ਮੰਤਰ ਹੈ ਜਿਹੜਾ ਇੰਦਰੀਆਂ ਨੂੰ ਦਮਨ ਕਰਨ ਵਾਲਾ। ਸੋ ਇੰਦਰੀਆਂ ਇਹ ਵਸ ਵਿੱਚ ਨਹੀਂ ਆਉਂਦੀਆਂ, ਪਰ ਇਹਨਾਂ ਦੇ ਉੱਪਰ ਵੀ ਜਿਨ੍ਹਾਂ ਨੇ ਗੁਰਮੰਤਰ ਜਪਿਆ ਹੋਇਆ ਨਾ ਉਹਨਾਂ ਦੇ ਵਸ ਵਿੱਚ ਹੁੰਦੀਆਂ ਨੇ। ਸੋ ਨੌ ਦੁਆਰੇ ਸਾਧ ਸਾਧ ਸਦਾਇਆ, ਜਿਨ੍ਹਾਂ ਸਾਧੂਆਂ ਮਹਾਤਮਾ ਨੇ ਗੁਰਮੰਤਰ ਜਪਿਆ ਹੈ ਨਾ ਇਹ ਇੰਦਰੀਆਂ ਉਹਨਾਂ ਦੇ ਵਸ ਵਿੱਚ ਹੋ ਜਾਂਦੀਆਂ ਨੇ। ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰੂ ਸਾਹਿਬ ਆਪ ਹੀ ਸ਼ਾਂਤੀ ਰੂਪ ਨੇ, ਕਿਉਂਕਿ ਜਿੰਨੀ ਸ਼ਾਂਤੀ ਗੁਰੂ ਕੋਲ ਆ ਕੇ ਮਿਲਦੀ ਦੁਨੀਆਂ ਵਿੱਚ ਕਿਤੇ ਵੀ ਚਲਾ ਜਾਵੇ ਮਨੁੱਖ ਮਨ ਦੀ ਸ਼ਾਂਤੀ ਕਿਤੇ ਹੈ ਹੀ ਨਹੀਂ। ਸੋਚਿਆ ਸੀ ਪਦਾਰਥਾਂ ਚੋਂ ਮਿਲ ਜਾਵੇਗੀ, ਧਨ ਦੌਲਤ ਚੋਂ ਮਿਲੇਗੀ, ਪਰ ਉਹ ਤਾਂ ਅਸ਼ਾਂਤ ਹੋ ਗਿਆ ਮਨ ਹੋਰ, ਪਰੈ ਪਰੈ ਹੀ ਕੋ ਲੁੱਝੀ ਹੈ ਕਿ ਚਲੋ ਇੰਨੇ ਕੁ ਹੋਰ ਆਉਣ ਆ ਫਲਾਣਾ ਕੰਮ ਵੀ ਸਾਡਾ ਸਵਰ ਜਾਵੇਗਾ। ਇਉਂ ਗਾਂਹ ਗਾਂਹ ਹੀ ਤੁਰੀ ਜਾ ਰਹੀ ਮਨ ਦੀ ਤ੍ਰਿਸ਼ਨਾ, ਪਰ ਸ਼ਾਂਤੀ ਤਾਂ ਕੇਵਲ ਗੁਰੂ ਕੋਲ ਹੀ ਆ ਕੇ ਮਿਲਦੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਗੁਰੂ ਤਾਂ ਸ਼ਾਂਤੀ ਦੀ ਮੂਰਤ ਹੈ। ਇਸੇ ਤਰ੍ਹਾਂ ਸਤ ਬੁੱਧ ਮੂਰਤ, ਸਤ ਜਿਹਨੂੰ ਕਹੀਏ ਸਦੀਵ ਰਹਿਣ ਵਾਲਾ, ਗੁਰੂ ਸਾਹਿਬ ਸਤ ਸਰੂਪ ਨੇ, ਅਕਾਲ ਪੁਰਖ ਦਾ ਜੋ ਰੂਪ ਨੇ। ਇਸੇ ਤਰ੍ਹਾਂ ਬੁੱਧ ਤੇ ਮੂਰਤ, ਬੁੱਧੀ ਦੀ ਮੂਰਤ ਹਨ ਸਤਿਗੁਰੂ ਜੀ, ਭਾਵ ਬੁੱਧੀ ਦਾ ਘਰ ਹਨ। ਗੁਰਦੇਵ ਪਾਰਸ ਪਰਸ ਪਰਾ, ਗੁਰੂ ਸਾਹਿਬ ਦਾ ਜਿਹੜਾ ਪਰਸਨਾ ਹੈ ਉਹ ਪਾਰਸ ਤੋਂ ਵੀ ਪਰਾਂ ਦੀ ਗੱਲ ਹੈ, ਭਾਵ ਪਾਰਸ ਤੋਂ ਵੀ ਵੱਡਾ ਹੈ। ਸਾਧ ਸੰਗਤ ਜੀ ਵਿਦਵਾਨਾਂ ਦਾ ਕਹਿਣਾ ਹੈ ਕਿ ਪਾਰਸ ਅੱਠਾਂ ਧਾਤਾਂ ਨੂੰ ਸੋਨੇ ਵਿੱਚ ਬਦਲਦੀ ਹੈ, ਬਾਕੀ ਧਾਤਾਂ ਨੂੰ ਨਹੀਂ। ਪਰ ਪਾਰਸ ਦੂਜੇ ਨੂੰ ਪਾਰਸ ਨਹੀਂ ਬਣਾ ਸਕਦੀ, ਦੂਜੀ ਧਾਤ ਨੂੰ। ਪਰ ਗੁਰੂ ਸਾਹਿਬ ਦੇ ਚਰਨਾਂ ਦਾ ਪਰਸਣਾ ਉਹ ਪਾਰਸ ਪਰਸ ਭਰਾ, ਮਹਾਰਾਜ ਦੇ ਚਰਨ ਜਿਨ੍ਹਾਂ ਨੇ ਪਰਸੇ ਹਨ ਉਹ ਪਾਰਸ ਤੋਂ ਵੀ ਗਾਂਹ ਦੀ ਗੱਲ ਹੈ ਕਿ ਉਹਨਾਂ ਨੂੰ ਵੀ ਫਿਰ ਮਹਾਰਾਜ ਨੇ ਕਿਰਪਾ ਕੀਤੀ, ਆਪਣਾ ਹੀ ਰੂਪ ਬਣਾ ਲਿਆ। ਗੁਰਸਿੱਖਾਂ ਇੱਕੋ ਪਿਆਰ, ਜਾਂ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਇਹਨੂੰ ਪੰਚਨ ਮੈਂ ਮੇਰੋ ਬਾਸਾ, ਆਪਣਾ ਹੀ ਰੂਪ ਕਰ ਦਿੱਤਾ। ਪਾਰਸ ਦੂਜੇ ਨੂੰ ਪਾਰਸ ਨਹੀਂ ਬਣਾ ਸਕਦਾ। ਪਾਰਸ ਅਰ ਸੰਤ ਮੈਂ ਵੱਡੋ ਅੰਤਰੋ ਜਾਣ, ਪਾਰਸ ਅਤੇ ਸੰਤ ਵਿੱਚ ਗੁਰੂ ਵਿੱਚ ਵੱਡਾ ਅੰਤਰ ਕੀ ਹੈ? ਵੈ ਲੋਹਾ ਕੰਚਨ ਕਰੈ, ਪਾਰਸ ਇਕੱਲੇ ਲੋਹੇ ਨੂੰ ਸੋਨਾ ਕਰ ਰਹੀ, ਪਰ ਵਹਿ ਕਰੇ ਆਪ ਸਮਾਨ। ਸੰਤ ਤਾਂ ਜਿਹੜਾ ਉਹਦੀ ਸੰਗਤ ਵਿੱਚ ਚਲਾ ਜਾਵੇ ਮਨ ਕਰਕੇ ਉਹਨੂੰ ਵੀ ਸੰਤ ਰੂਪ ਹੀ ਕਰ ਦਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਇੱਥੇ ਆਪ ਅਨੇਕਾਂ ਜੀਵਾਂ ਦਾ ਉਧਾਰ ਕੀਤਾ ਹੈ। ਇਸੇ ਤਰ੍ਹਾਂ ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰੂ ਸਾਹਿਬ ਜੀ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰੂ ਸਾਹਿਬ ਅੰਮ੍ਰਿਤ ਸਰੋਵਰ ਹਨ ਤੀਰਥ ਦੀ ਤਰ੍ਹਾਂ ਨੇ। ਗੁਰ ਗਿਆਨ ਮੱਜਨ ਅਪਰੰਪਰਾ, ਔਰ ਸਭ ਤੋਂ ਵੱਡਾ ਤੀਰਥ ਸਤਿਗੁਰੂ ਆਪ ਨੇ, ਜਿਨ੍ਹਾਂ ਨੇ ਇਸ ਵਿੱਚ ਮਨ ਕਰਕੇ ਇਸ਼ਨਾਨ ਕੀਤਾ ਗੁਰੂ ਸਾਹਿਬ ਦੇ ਦਿੱਤੇ ਹੋਏ ਗਿਆਨ ਦੇ ਵਿੱਚ। ਜਿਹੜੇ ਮਨ ਕਰਕੇ ਇਸ਼ਨਾਨ ਕਰਦੇ ਨੇ ਉਹਨਾਂ ਦਾ ਪਾਰ ਉਤਾਰਾ ਹੋਇਆ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰੂ ਸਾਹਿਬ ਜੀ ਸਾਰੇ ਪਾਪਾਂ ਨੂੰ ਹਰਤਾ ਨਾਸ਼ ਕਰਨ ਵਾਲੇ ਨੇ, ਸ੍ਰਿਸ਼ਟੀ ਦੇ ਕਰਤਾ ਰੂਪ ਵੀ ਨੇ। ਗੁਰਦੇਵ ਪਤਤ ਪਵਿੱਤ ਕਰਾ, ਗੁਰੂ ਸਾਹਿਬ ਜੀ ਪਤਤਾਂ ਨੂੰ ਵੀ ਪਵਿੱਤਰ ਕਰਨ ਵਾਲੇ ਨੇ। ਗੁਰਦੇਵ ਆਦ ਜੁਗਾਦ ਜੁਗ ਜੁਗ, ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਪਰਮੇਸ਼ਵਰ ਰੂਪ ਹੋਣ ਕਰਕੇ ਆਦਿ ਹੁੰਦਾ ਮੁੱਢ ਤੋਂ, ਮੁੱਢ ਰੂਪ ਵੀ ਨੇ ਸੰਸਾਰ ਦਾ। ਔਰ ਜਦੋਂ ਯੁੱਗ ਆਰੰਭ ਹੋਏ ਨੇ
ਤੇ ਇਸੇ ਤਰ੍ਹਾਂ ਜੁਗ ਜੁਗ ਸਾਰੇ ਯੁੱਗਾਂ ਦੇ ਵਿੱਚ ਸੱਤ ਸਰੂਪ ਹਨ। ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ। ਗੁਰਦੇਵ ਮੰਤ ਹਰ ਜਪ ਉਦਰਾ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਕੋਲੋਂ ਮੰਤਰ ਲੈ ਕੇ ਹਰੀ ਦਾ ਵਾਹਿਗੁਰੂ ਦਾ ਨਾਮ ਜਪਿਆ ਹੈ, ਉਦਰਾ ਉਹਨਾਂ ਦਾ ਹੀ ਸੰਸਾਰ ਤੋਂ ਤਰਨਾ ਹੋਇਆ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰੋ ਅਤੇ ਸਾਨੂੰ ਗੁਰੂ ਸਾਹਿਬ ਦੀ ਸੰਗਤ ਮਿਲੇ। ਹਮ ਮੂੜ ਪਾਪੀ ਜਿੱਤ ਲੱਗ ਤਰਾ, ਆਪ ਜੀ ਦੀ ਸੰਗਤ ਕਰਕੇ ਅਸੀਂ ਮੂਰਖ ਪਾਪੀ ਹਾਂ, ਇਸ ਸੰਸਾਰ ਤੋਂ ਤਰ ਸਕੀਏ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਹੀ ਸਤਿਗੁਰੂ ਜੀ ਹੀ ਪਰਮੇਸ਼ਰ ਦਾ ਰੂਪ ਨੇ ਅਤੇ ਪਰਮੇਸ਼ਰ ਹੀ ਆਪ ਗੁਰੂ ਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਦਾ ਰੂਪ ਵੀ ਹੈ ਅਤੇ ਨਿਰੰਕਾਰ ਨੇ ਸਾਡੇ ਉਦਾਰ ਵਾਸਤੇ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਆਏ। ਦਸ ਜਾਮੇ ਧਾਰੇ ਫਿਰ ਆਗਿਆ ਕੀਤੀ, ਆਗਿਆ ਪਈ ਅਕਾਲ ਕੀ ਤਬੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰਦੇਵ ਨਾਨਕ ਹਰ ਨਮਸਕਾਰਾ, ਇਸ ਲਈ ਗੁਰੂ ਸਾਹਿਬ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ। ਇਹੋ ਸਲੋਕ ਆਦਿ ਅੰਤ ਪੜ੍ਹਨਾ ਅਖੀਰ 'ਤੇ ਲਿਖਿਆ ਮਹਾਰਾਜ ਨੇ 52 ਅੱਖਰੀ ਦੇ, ਕਿ ਜਿਹੜਾ ਸਲੋਕ ਬਾਣੀ ਦੀ ਆਰੰਭਤਾ 'ਤੇ ਵੀ ਆਇਆ ਸੀ। ਜਿਹੜੇ ਬਾਣੀ ਪੜ੍ਹਨ ਵਾਲੇ ਉਹਨਾਂ ਨੂੰ ਪਤਾ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਸਲੋਕ 52 ਅੱਖਰੀ ਦੀ ਆਰੰਭਤਾ 'ਤੇ ਵੀ ਆਉਂਦਾ ਹੈ ਅਤੇ ਅੰਤ ਦੇ ਵਿੱਚ ਵੀ ਇਹ ਪੜ੍ਹਨਾ ਹੈ। ਇਸ ਨੂੰ ਇਹ ਭੁਲੇਖਾ ਨਾ ਲੱਗੇ ਕਿ ਸ਼ਾਇਦ ਇਹ ਸਲੋਕ ਦੁਬਾਰਾ ਰਿਪੀਟ ਹੋ ਗਿਆ, ਕਿਉਂ ਹੋਇਆ। ਨਾਲ ਮਹਾਰਾਜ ਨੇ ਲਿਖਿਆ ਇਹੋ ਸਲੋਕ ਆਦਿ ਅੰਤ ਪੜ੍ਹਨਾ, ਔਰ ਇਹ 52 ਅੱਖਰੀ ਬਾਣੀ ਸਤਿਗੁਰੂ ਜੀ ਨੇ ਸਾਡੇ ਉਧਾਰ ਲਈ ਬਖਸ਼ਿਸ਼ ਕੀਤੀ ਹੈ। ਵੈਸੇ ਇਹ ਮਹਾਂਪੁਰਖ ਇਸ ਨੂੰ ਮਾਲਾ ਮੰਤਰ ਵੀ ਕਹਿੰਦੇ ਹਨ, ਕਿ ਜਿਸ ਤਰ੍ਹਾਂ ਮਾਲਾ 108 ਮਣਕੇ ਹੁੰਦੇ ਨੇ ਅਤੇ ਜਿਹੜਾ ਇੱਕ ਸਲੋਕ ਹੈ ਉਹ ਇਹਦੇ ਵਿੱਚ ਮੇਰੂ ਮਣਕਾ ਹੈ ਅਤੇ ਬਾਕੀ 54 ਸਲੋਕ ਰਹਿ ਜਾਂਦੇ, ਕਿਉਂਕਿ 55 ਇੱਥੇ ਗਿਣਤੀ ਆਈ। ਜੇ ਇੱਕ ਮੇਰੂ ਮਣਕਾ ਲੈ ਲਈਏ ਤਾਂ ਫਿਰ 54 ਸਲੋਕ ਅਤੇ ਨਾਲ ਉਨੀਆਂ ਹੀ ਪੌੜੀਆਂ ਨੇ ਅਤੇ 108 ਬਣ ਗਏ ਸਾਡੇ ਉਧਾਰ ਵਾਸਤੇ। ਇਹ ਮੰਤਰ ਦਿੱਤਾ ਹੈ ਕਿ ਇਸ ਮੰਤਰ ਦੇ ਨਾਲ ਹੀ 108 ਮਾਲਾ ਦੀ ਮਣਕਾ, ਮਣਕਿਆਂ ਦੀ ਮਾਲਾ ਤਿਆਰ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਤਾਂ ਵੀ ਬਖਸ਼ਿਸ਼ ਕੀਤੀ ਸੀ। ਔਰ ਜਿਹੜਾ ਪੰਡਿਤ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਆਇਆ ਸੀ, ਮੈਨੂੰ 52 ਅੱਖਰੀ ਦਾ ਉਪਦੇਸ਼ ਦਿਓ, ਔਰ 52 ਅੱਖਰਾਂ ਦੁਆਰਾ ਸਤਿਗੁਰੂ ਜੀ ਨੇ ਫਿਰ ਇਹ 52 ਅੱਖਰੀ ਜਿਹੜੀ ਬਾਣੀ ਹੈ ਉਹ ਉਚਾਰਨ ਕੀਤੀ ਹੈ। ਇੱਥੇ 55 ਨੰਬਰ ਸਲੋਕ ਆਪਾਂ ਹੁਣ ਪੜ੍ਹਿਆ ਅਖੀਰ 'ਤੇ, 3 ਸਲੋਕ ਇਹਦੇ ਵਿੱਚ ਜਿਹੜੇ ਨੇ ਉਹ ਮੰਗਲ ਰੂਪ ਨੇ। ਪਹਿਲਾ ਸਲੋਕ ਇੱਕ ਪੜ੍ਹਿਆ ਸੀ, ਗੁਰਦੇਵ ਮਾਤਾ ਗੁਰਦੇਵ ਪਿਤਾ, ਉਸ ਤੋਂ ਬਾਅਦ ਵਾਲਾ ਸਲੋਕ, ਔਰ ਫਿਰ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਅਤੇ ਫਿਰ ਤੀਸਰਾ ਜਿਹੜਾ ਮੰਗਲ ਰੂਪ ਸਲੋਕ ਪੜ੍ਹਿਆ ਹੈ, ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ਼, ਇਹ ਮੰਗਲ ਰੂਪ ਸਲੋਕ ਨੇ। ਫਿਰ 52 ਰਹਿ ਜਾਂਦੇ, ਇਉਂ 52 ਅੱਖਰੀ ਬਾਣੀ ਸਤਿਗੁਰੂ ਜੀ ਨੇ ਉਧਾਰ ਵਾਸਤੇ ਇਹ ਬਖਸ਼ਿਸ਼ ਕੀਤੀ ਹੈ। ਔਰ ਜਿਹੜੇ ਗੁਰਸਿੱਖ ਨੇ ਨੇਮੀ ਪ੍ਰੇਮੀ, ਉਹ ਤਾਂ ਸਭ ਸੰਗਤ 5 ਗ੍ਰੰਥੀ ਦਾ ਨਿਤਨੇਮ ਜਿਹੜੇ ਕਰਦੇ ਨੇ ਅਤੇ ਉਹ ਫਿਰ 52 ਅੱਖਰੀ ਦਾ ਜਾਪ ਰੋਜ਼ਾਨਾ ਹੀ ਕਰਦੇ। ਸਿੱਧ ਗੋਸ਼ਟ, ਆਸਾ ਦੀਵਾਰ, ਸੁਖਮਨੀ ਸਾਹਿਬ, ਆਨੰਦ ਸਾਹਿਬ ਤਾਂ ਨਿਤਨੇਮ 'ਚ ਪੜ੍ਹਦੇ ਹਾਂ। ਸੋ ਫਿਰ ਕਈ ਐਸੇ ਗੁਰਸਿੱਖ ਵੀ ਨੇ ਨਿਤਨੇਮ ਦੇ ਨਾਲ ਨਾਲ ਇੱਕ ਬਾਣੀ ਦਾ ਪਾਠ ਰੋਜ਼ 5 ਗ੍ਰੰਥੀ ਵਿੱਚੋਂ ਕਰ ਲੈਂਦੇ ਨੇ ਕਿ 5 ਦਿਨਾਂ ਦੇ ਵਿੱਚ ਜੇ ਆਪਾਂ ਕੰਮ ਕਾਰ ਦੇ ਵਿੱਚ ਰੁਝੇਵਾਂ ਹੈ ਅਤੇ ਨਾਲ ਇੱਕ ਬਾਣੀ ਦਾ ਪਾਠ ਕੀਤਾ ਜਾਵੇ ਅਤੇ ਉਹ ਨਾਲ ਨਾਲ 5 ਗ੍ਰੰਥੀ ਦਾ ਨੇਮ ਹੁੰਦਾ ਰਹਿੰਦਾ। ਵੈਸੇ 20 ਮਿੰਟ ਬਾਣੀ ਪੜ੍ਹਨ ਨੂੰ ਇਹਨੂੰ ਲੱਗਦੇ ਨੇ 52 ਅੱਖਰੀ ਬਾਣੀ। ਔਰ ਇਸ ਬਾਣੀ ਦੁਆਰਾ ਸਤਿਗੁਰੂ ਜੀ ਨੇ ਭਾਵ ਸਾਗਰ ਤੋਂ ਤਾਰਨ ਦਾ ਸੋ ਉਪਦੇਸ਼ ਐਸਾ ਕੀਤਾ ਹੈ ਮਹਾਰਾਜ, ਕਿਰਪਾ ਕਰਨ ਇੱਥੇ 52 ਅੱਖਰੀ ਬਾਣੀ ਜਿਹੜੀ ਹੈ ਉਹ ਸੰਪੂਰਨ ਹੋਈ ਹੈ ਅਤੇ ਕੱਲ੍ਹ ਦੇ ਦੀਵਾਨਾਂ 'ਚ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਜਿਹੜੀ ਹੈ ਉਹ ਆਰੰਭ ਹੋਵੇਗੀ। ਸੋ ਮਹਾਰਾਜ ਕਿਰਪਾ ਕਰਨ, ਜੋ ਉਪਦੇਸ਼ ਸਤਿਗੁਰਾਂ ਨੇ ਇਸ ਪਾਵਨ ਬਾਣੀ ਦੁਆਰਾ ਸਾਨੂੰ ਬਖਸ਼ਿਆ ਹੈ, ਸਾਹਿਬ ਜੀ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ, ਇਹਨਾਂ ਬਚਨਾਂ ਨੂੰ ਜੀਵਨ ਵਿੱਚ ਕਮਾ ਸਕੀਏ, ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕਣ, ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲੱਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ, ਇਹੋ ਸਲੋਕ ਆਦਿ ਅੰਤ ਪੜ੍ਹਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆ, ਵਾਧਾਈਆ ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣਿਆਈਆ, ਸਭ ਦੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣਹੋ ਸੰਤ ਹੋ, ਸਭ ਤਰਹੋ ਪਿਆਰੂ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅਨਦ ਸੁਣ ਹੋ ਵੱਡ ਭਾਗੀ ਹੋ, ਸਗਨ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ।

ਅਣਡਿਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪਾਤਸ਼ਾਹ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ ਜੀ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਦਿਲਬਾਗ ਸਿੰਘ ਜੀ, ਸਮੁੱਚੇ ਹੀ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਜੀ। ਭਾਈ ਸੰਘਾ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਪੋਤਰੇ ਪੁਖਰਾਜ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਗੁਰਜੀਤ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਜੈਵਨ ਸਿੰਘ ਗਿੱਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਦੇਸ਼ ਕੌਮ ਪੰਥ ਦੀ ਸੇਵਾ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਸੱਚੇ ਪਾਤਸ਼ਾਹ ਗੁਰਮੁਖਤਾਈ ਵਾਲਾ ਜੀਵਨ ਬਖਸ਼ਿਸ਼ ਕਰਨਾ, ਦੇਹ ਅਰੋਗਤਾ ਤੰਦਰੁਸਤੀਆਂ ਪਰਿਵਾਰਾਂ ਅੰਦਰ ਬਖਸ਼ਿਸ਼ ਕਰਨੀਆਂ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਜੀ, ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਪਵਿੱਤਰ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਦਿਆਂ ਹੋਇਆਂ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪੰਜਵਾਂ।

की फतेह। परम सत्कारयोग गुरु रूप गुरु खालसा साध संगत जी, वड्डियां भागां वाले हो महाराज जीआं दे पावन सचखंड दरबार दीआं हाजरियां पा रहे हो। धनवादी हाँ अति सत्कारयोग सिंह साहिब ज्ञानी हरमित्र सिंह जी, मुख कथावाचक श्री मंजी साहिब सचखंड श्री हरिमंदर साहिब जी, जवाब जी नूं लड़ीवार पावन गुरबाणी दी विचार राही शिरशार कर रहे सन। आओ अगले समय वास्ते बेनती करां हजूरी रागी सचखंड श्री हरिमंदर साहिब भाई गुरजीत सिंह जी बैंका आप जी नूं गुरबाणी कीर्तन राही निहाल करनगे। आउण वाली 16 तरीक दिन एतवार नूं शाम 6:15 तों 9 बजे तक पाठ बोध समागम की संपूर्णता नूं मुख रखदिआं होइआं विशेष समागम सजाए जा रहे हन। ਸਵਾਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅੰਮ੍ਰਿਤ ਅਭਲਾਖੀ ਮਾਈ ਭਾਈ ਆਪਣੇ ਨਾਮ ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਦਰਜ ਕਰਵਾ ਕੇ ਕਕਾਰ ਪ੍ਰਾਪਤ ਕਰੋ। 16 ਤਰੀਕ ਨੂੰ ਉਸੇ ਹੀ ਦਿਨ ਸਵੇਰੇ 7 ਵਜੇ ਗੁਰੂ ਘਰ ਦੇ ਗੈਲਰੀ ਹਾਲ ਵਿੱਚ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਪ੍ਰਾਪਤ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪੁੱਤਰ ਧੀਆਂ ਬਣ ਕੇ ਰਹਿੰਦੀ ਹੋਈ ਜ਼ਿੰਦਗੀ ਨੂੰ ਬਤੀਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸੁੰਦਰ ਸਜੇ ਹੋਏ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਗੁਰੂ ਸਾਹਿਬ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀ ਭਾਈ ਗੁਰਜੀਤ ਸਿੰਘ ਜੀ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰਸੰਗਤ ਜੀ, ਹੁਣ ਸਮਾਂ ਹੋਇਆ ਜੋ ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਕਵਿਤ ਸਵਈਏ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ, ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਿਆਹ ਸਮੇਂ ਜੈਸੇ ਦੋਹੋਂ ਔਰ ਗਾਈ ਅਤ ਗੀਤ, ਏਕੈ ਹੋਏ ਲਭਤ ਏਕੈ ਹਾਨ ਕਾਨ ਜਾਨੀਐ। 382 ਨੰਬਰ ਕਵਿਤ ਸਵਈਏ ਅੰਦਰ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕਰਕੇ ਸਾਧੂ ਦੇ ਜੀਵਨ ਨੂੰ ਬਿਆਨ ਕੀਤਾ ਹੈ ਕਿ ਜਿਹੜੇ ਗੁਰਮੁਖ ਜਨ ਸੰਸਾਰ ਵਿੱਚੋਂ ਲਾਭ ਖੱਟਦੇ ਨੇ ਅਤੇ ਜਿਹੜੇ ਮਨਮੁੱਖ ਹਨ ਉਹ ਇਸ ਸੰਸਾਰ ਦੇ ਵਿੱਚੋਂ ਆਪਣੇ ਜੀਵਨ ਨੂੰ ਖਰਾਬ ਕਰਕੇ ਚਲੇ ਜਾਂਦੇ ਹਨ। ਗੁਰਬਾਣੀ ਦੇ ਅੰਦਰ ਸਾਧ ਉਸ ਨੂੰ ਕਿਹਾ ਗਿਆ ਜਿਸ ਦੇ ਕਰਮ ਚੰਗੇ ਹਨ, ਸਾਧ ਨਾਮ ਨਿਰਮਲ ਤਾ ਕੇ ਕਰਮ, ਜਿਨ੍ਹਾਂ ਦੇ ਕਰਮ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਦੇ ਉੱਪਰ ਜਿਹੜੇ ਚੱਲਦੇ ਹਨ ਉਹਨਾਂ ਨੂੰ ਹੀ ਬਾਣੀ ਦੇ ਅੰਦਰ ਸਾਧ ਦੀ ਪਦਵੀ ਪ੍ਰਾਪਤ ਹੋਈ ਦੱਸੀ ਹੈ। ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਵੀ ਸਾਧੂ ਦੇ ਜੀਵਨ ਨੂੰ ਬਿਆਨ ਕੀਤਾ ਹੈ, ਨੌ ਦੁਆਰੇ ਸਾਧ ਸਾਧ ਸਦਾਇਆ, ਜਿਨ੍ਹਾਂ ਨੇ ਕਮਾਈ ਕਰਕੇ ਬੰਦਗੀ ਕਰਕੇ ਇਹਨਾਂ ਨੌ ਦੁਆਰਿਆਂ ਨੂੰ ਸਾਧਿਆ ਹੈ, ਅਸਲ ਵਿੱਚ ਉਹ ਹੀ ਸਾਧ ਕਹਾਉਣ ਦੇ ਹੱਕਦਾਰ ਹਨ। ਔਰ ਉਹਨਾਂ ਦੀ ਰਹੁ ਰੀਤੀ, ਉਹਨਾਂ ਦਾ ਜੀਵਨ ਸੰਸਾਰ ਦੇ ਜੀਵਾਂ ਨਾਲੋਂ ਵੱਖਰਾ ਹੈ। ਗੁਰੂ ਸਾਹਿਬ ਜੀ ਦੇ ਬਚਨ ਆਪਾਂ ਸਰਵਣ ਕੀਤੇ ਨੇ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਿਨ੍ਹਾਂ ਕੀ ਅਚਰਜ ਕਥਾ। ਉਹਨਾਂ ਸਾਧੂਆਂ ਦੀ, ਬੰਦਗੀ ਕਰਨ ਵਾਲਿਆਂ ਦੀ, ਗੁਰਮੁਖਾਂ ਦੀ ਗੱਲ ਜਿਹੜੀ ਹੈ ਉਹ ਕਹਿਣ ਕਥਨ ਤੋਂ ਪਰੇ ਹੈ। ਜਿਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਅਸਚਰਜ ਸਰੂਪ ਹੈ, ਅਕਾਲ ਪੁਰਖ ਦਾ ਸਰੂਪ ਸਤਿਗੁਰਾਂ ਦਾ ਜੀਵਨ ਅਸਚਰਜ ਹੈ, ਔਰ ਜਿਹੜੇ ਸਾਧੂ ਜਨ ਹਨ, ਸੰਤ ਜਨ ਨੇ, ਬੰਦਗੀ ਕਰਨ ਵਾਲੇ ਗੁਰਮੁਖ ਜਨ, ਉਹਨਾਂ ਦੀ ਵੀ ਬਾਤ ਅਸਚਰਜ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ
परमात्मा की भगती की नाम जपया है। हर के सेवक जो हर पाए तिन की कथा निरारी रे। जेडे रब दे सेवक बने ने उन्हां दी गलबात संसार नालों न्यारी हुंदी है, क्योंकि उन्हां दी वाट संसार दे लोकां नालों वखरी है। वाट हमारी खरी उडीनी, खन्यों तिखी बहुत पीणी, उस उपर है मार्ग मेरा, सेख फरीदा पंथ समार सवेरा। धन दी खातर रिजक दी खातर आपां भी रात नूं उठ बैठदे हाँ, पर परमात्मा दी बंदगी करन वास्ते नाम जपत आलस मन कीना, ये मन आलसी हो जांदा है। दुनिया की निंदा सुननी होवे ते कान दूर तक भी सुन लेंदे ने, परमात्मा दा नाम जपन वास्ते कान किसे विरले दे तैयार होंदे ने। ये रसना ये जीबा रस लैण वास्ते तरह तरह दे ये जिउंदी हुंदी है, पर रब दा नाम लैण वास्ते इहनूं मौत पै जांदी है। हे जिहबे हे रसगे मदर प्रे तोयंग सत हतंग। जदों सच दी विचार करनी होवे, सच दी गल करनी होवे, हतंग तो भाव तेरी मौत क्यों जांदी है। रब दे प्यारे बंदगी करन वाले जेड़े हरी दे सेवक बने ने ना, उन्हां दी बात संसार नालों न्यारी वक्खरी है। तां करके साहिब ने कहा भगतां तै संसारियां जोड़ कदे ना आए। महाराज जी की पावन बाणी भगत कबीर साहब जी द्वारा उपदेश दिता है, हर के सेवक जो हर पाए तिन की कथा निरारी रे, आवे न जाहे न कबहू मरते पार ब्रह्म संगारी रे। ओ ना कर्मां दे बद्धे हुए साडे वांगू आउंदे ने, ते ना ही ओ कर्मां दे बद्धे परलोक नूं तुरदे ने, ओ परमात्मा दे संगी हन। पार ब्रह्म संघारी रे। गुरु साहब गुरु अर्जन देव साहब जी दे बचन भी आपां पढ़दे हाँ, भागां वाले हन ओ रब दे प्यारे जिन्हां दे हिरदे विच परमात्मा दा नाम धन है। संसारिक धन तां हरेक बंदा मेहनत दे नाल प्राप्त करदा है, पर परमात्मा दा नाम धन किसे विरले दे हिरदे विच टिकिया होया। ਉਹ ਭਾਗਾਂ ਵਾਲੇ ਸੰਤ ਜਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਨ ਹੈ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕੰਮ। ਉਹਨਾਂ ਦਾ ਸੰਸਾਰ ਵਿੱਚ ਆਉਣਾ ਪ੍ਰਵਾਨੀਕ ਹੈ। ਉਹ ਜਿਹੜੇ ਵੀ ਕਰਮ ਨੂੰ ਕਰਦੇ ਨੇ ਉਹਨਾਂ ਦਾ ਸਫਲਾ ਹੈ। ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ। ऐसे रब दे प्यारे संत जना तो साधुआं तो असीं कुरबान जाने हाँ, केसां का कर चवर टोलावां चरण धूड़ मुख लाई। केसां दा चौर करां चरण धूड़ मस्तक नूं लावां, भाव उन्हां दी सेवा विच मैं समर्पण ही हो जावां। किन्हां दी सेवा विच जन्म मरण दोहूं मैं नाहीं, जन पर उपकारी आए केवल पर उपकार वास्ते संसार विच आए ने। जन्म मरण तो रहत हन जी दान दे भगती लायन, हर स्यों लैन मिलाए। जीवां नूं नाम दान दे करके परमात्मा दी भगती विच लाउंदे ने, और जिहड़े परमात्मा दी भगती विच लगे ने उहनां नूं ही जीवन दान प्राप्त होया है। ऐसे उह परोपकारी जन धन गुरु अर्जन देव साहिब सच्चे पातशाह श्री अमृतसर साहिब दी पावन धरती ते विराजमान सन। अमृतसर की धरती ते छिंझ दा मेला होण करके सिखां ने बेनती की, महाराज कृपा करियो अज सानू छेती आग्या दो ते नाल तुसीं भी चलो, तुहानू छिंझ दिखा के लियाईए। गुरु अर्जन देव साहिब महाराज कहण लगे, गुरसिखो इह संसार भी एक छिंझ की तरह है, और इस छिंझ दे मेले दे विच सानू परमात्मा ने पहलवान बना के उतारिया है।
ਆਪਣਾ ਮਿਹਰ ਦਾ ਹੱਥ ਸਿਰ ਤੇ ਰੱਖਿਆ। ਕੰਡ ਦੇ ਉੱਪਰ ਅਸੀਸ ਦਿੱਤੀ ਹੈ, ਇਹਨਾਂ ਪੰਜਾਂ ਤੋਂ ਬਚਾ ਕਰਕੇ ਸਾਨੂੰ ਰੱਖਿਆ ਹੈ, ਔਰ ਭਗਤੀ ਦਾ ਸਿਰ ਉਪਾਉ ਦੇ ਕਰਕੇ ਸਾਨੂੰ ਗੁਰਤਾ ਗੱਦੀ ਦਾ ਸਿਰ ਉਪਾਉ ਦੇ ਕਰਕੇ ਮਾਣ ਵਧਾਇਆ ਹੈ। ਮਹਾਰਾਜ ਜੀ ਨੇ ਐਸਾ ਉਪਦੇਸ਼ ਦਿੱਤਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ। ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਮੈਂ ਉਸ ਮਾਲਕ ਦਾ ਭੇਜਿਆ ਹੋਇਆ ਪਹਿਲਵਾਨ ਹਾਂ। ਗੁਰੂ ਨੂੰ ਮਿਲ ਕਰਕੇ ਮੇਰਾ ਦੁਮਾਲੜਾ, ਮੇਰਾ ਸਿਰ ਉੱਚਾ ਹੋਇਆ ਹੈ। ਦੁਮਾਲੜਾ ਤੋਂ ਭਾਵ ਦਸਤਾਰ ਵੀ ਹੈ। ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਦਸਤਾਰ ਹੈ ਉਹ ਇੱਜ਼ਤ ਦਾ ਪ੍ਰਤੀਕ ਹੈ। ਪੁਰਾਣੇ ਸਮਿਆਂ ਤੋਂ ਦੇਖ ਲਓ, ਭਾਵੇਂ ਕੋਈ ਵੀ ਮਤ ਵਾਲਾ ਸੀ, ਉਹ ਇਸ ਇੱਜ਼ਤ ਦੇ ਪਹਿਰਾਵੇ ਨੂੰ ਬੜੇ ਮਾਣ ਅਤੇ ਸਤਿਕਾਰ ਦੇ ਨਾਲ ਸੰਭਾਲ ਕੇ ਰੱਖਦਾ। ਭਾਵੇਂ ਹੋਰ ਦੇਸ਼ਾਂ ਦੇ ਕਲਚਰ ਨੂੰ ਵੀ ਤੁਸੀਂ ਦੇਖੋਗੇ, ਉਹਨਾਂ ਦੇ ਵੱਡ ਵਡੇਰੇ ਜਦੋਂ ਵੀ ਕੋਈ ਧਰਮ ਦੀ ਰਸਮ ਕਰਨੀ ਹੁੰਦੀ ਪਹਿਲਾਂ ਸਿਰ ਦੇ ਉੱਤੇ ਦਸਤਾਰ ਸਜਾਉਂਦੇ। ਮੱਕੇ ਦੀ ਜ਼ਿਆਰਤ ਵਾਸਤੇ ਵੀ ਪਹਿਲਾਂ ਸਿਰ ਦੇ ਉੱਤੇ ਪੱਗਾਂ ਬੰਨੀਆਂ ਜਾਂਦੀਆਂ। ਪੁਰਾਣੇ ਰਿਸ਼ੀ ਮੁਨੀ ਕੇਸਾਂ ਦਾ ਸਤਿਕਾਰ ਕਰਨ ਵਾਸਤੇ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਸੀ। ਔਰ ਇਸੇ ਤਰ੍ਹਾਂ ਜਿਹੜੇ ਬਜ਼ੁਰਗ ਸਨ ਉਹ ਇਸ ਦਸਤਾਰ ਨੂੰ ਬੜਾ ਅਦਬ ਅਤੇ ਸਨਮਾਨ ਦਿੰਦੇ ਕਿ ਜਦੋਂ ਕਿਸੇ ਦੇ ਨਾਲ ਪ੍ਰੇਮ ਬਹੁਤਾ ਵਧਾਉਣਾ ਹੁੰਦਾ ਤਾਂ ਕਹਿੰਦੇ ਕਿ ਇਹਨੂੰ ਪੱਗ ਵੱਟ ਭਰਾ ਬਣਾਇਆ। ਪਰ ਜੇ ਬੰਦਾ ਸੰਸਾਰ ਦੇ ਵਿੱਚ ਕਰਮ ਚੰਗਾ ਕਰੇਗਾ ਉਹਦਾ ਹੀ ਸਿਰ ਉੱਚਾ ਹੁੰਦਾ ਹੈ, ਨਹੀਂ ਤਾਂ ਕੋਈ ਜਿੰਨੀ ਮਰਜ਼ੀ ਸੋਹਣੀ ਦਸਤਾਰ ਸਜਾਵੇ, ਕਰਮ ਹੀ ਨਹੀਂ ਚੰਗੇ, ਉਹ ਸੰਸਾਰ ਵਿੱਚ ਮਾਣ ਨਹੀਂ ਪਾਉਂਦਾ। ਇਸ ਕਰਕੇ ਗੁਰੂ ਨੂੰ ਮਿਲ ਕਰਕੇ ਸਾਡਾ ਦੁਮਾਲੜਾ, ਸਾਡੀ ਦਸਤਾਰ, ਸਾਡਾ ਸਿਰ ਉੱਚਾ ਹੋਇਆ। ਦੁਮਾਲੜਾ ਸ਼ਬਦ, ਦੁਮਾਲਾ ਸ਼ਬਦ ਨਿਹੰਗ ਸਿੰਘਾਂ ਨੇ ਇੱਥੋਂ ਹੀ ਪ੍ਰਾਪਤ ਕੀਤਾ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹਨਾਂ ਸ਼ਬਦਾਂ ਤੋਂ। ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀ ਆ, ਦਈਓ ਬੈਠਾ ਵੇਖੇ ਆਪ ਜੀਓ। ਇਹ ਸਾਰਾ ਸੰਸਾਰ ਛਿੰਝ ਦੀ ਤਰ੍ਹਾਂ ਹੈ, ਔਰ ਸੰਸਾਰ ਦੇ ਅੰਦਰ ਜਿੰਨੀ ਲੁਕਾਈ ਹੈ ਇਹ ਛਿੰਝ ਦੀ ਤਰ੍ਹਾਂ ਇਕੱਠੀ ਹੋਈ ਹੈ। ਇਸ ਛਿੰਝ ਦੇ ਵਿੱਚ ਕੋਈ ਗੁਰਮੁਖ ਜਿਹੜੇ ਨੇ ਅਤੇ ਕਈ ਮਨਮੁਖ ਵੀ ਉਤਰੇ ਹੋਏ ਨੇ। ਦਈਓ ਬੈਠਾ ਵੇਖੇ ਆਪ ਜੀ, ਉਹ ਪ੍ਰੇਰਕ ਪਰਮਾਤਮਾ ਬੈਠਾ ਆਪ ਸਾਰਿਆਂ ਨੂੰ ਵੇਖ ਰਿਹਾ ਹੈ। ਮਹਾਰਾਜ ਛਿੰਝ ਦੇ ਵਿੱਚ ਤਾਂ ਵਾਜੇ ਵੱਜਦੇ ਨੇ, ਨਗਾਰੇ ਵੱਜਦੇ ਨੇ, ਇੱਥੇ ਕਿਹੜੇ ਵਾਜੇ ਵੱਜ ਰਹੇ ਨੇ? ਮਹਾਰਾਜ ਜੀ ਨੇ ਬਚਨ ਕਹੇ, ਵਾਤ ਵਜਨ ਟਮਕ ਫੇਰੀਆਂ। ਇਹ ਜਿੰਨੇ ਲੋਕ ਮੂੰਹ ਦੇ ਨਾਲ ਬੋਲ ਰਹੇ ਨੇ ਨਾ, ਇਹ ਸਾਰੇ ਵਾਜੇ ਹੀ ਵੱਜ ਰਹੇ ਨੇ ਸੰਸਾਰ ਦੇ ਛਿੰਝ ਦੇ ਅੰਦਰ। ਟਮਕ ਹੁੰਦੇ ਛੋਟੇ ਨਗਾਰੇ ਤੇ ਵੱਡੇ ਨਗਾਰੇ, ਇਹ ਸਾਰੇ ਨਗਾਰਿਆਂ ਦੀ ਤਰ੍ਹਾਂ ਹਨ। ਵਾਤ ਵਜਨ ਟਮਕ ਫੇਰੀਆ, ਮਲ ਲੱਥੇ ਲੈਂਦੇ ਫੇਰੀਆ। ਇਹ ਸੰਸਾਰ ਰੂਪੀ ਛਿੰਝ ਦੇ ਵਿੱਚ ਸਾਰੇ ਹੀ ਪਹਿਲਵਾਨ ਉਤਰੇ ਹੋਏ ਨੇ। ਔਰ ਕੁਸ਼ਤੀ ਤੋਂ ਪਹਿਲਾਂ ਪਹਿਲਵਾਨ ਫੇਰੀਆਂ ਪਾਉਂਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹਨਾਂ ਨੇ ਤਾਂ ਸਤ ਸੰਗਤ ਵਿੱਚ ਆ ਕਰਕੇ ਗੁਰਾਂ ਤੋਂ ਉਪਦੇਸ਼ ਲੈ ਕਰਕੇ ਆਪਣਾ ਮਨ ਸੰਸਾਰ ਵੱਲੋਂ ਫੇਰ ਕੇ ਪਰਮੇਸ਼ਰ ਵੱਲ ਜੋੜਿਆ ਹੈ। ਔਰ ਜਿਹੜੇ ਮਨਮੁੱਖ ਨੇ ਉਹਨਾਂ ਨੇ ਤਾਂ ਆਪਣਾ ਮਨ ਸੰਗਤ ਵੱਲੋਂ ਫੇਰ ਕੇ ਸੰਸਾਰ ਵਿੱਚ ਲਾਇਆ ਹੋਇਆ। ਸੰਸਾਰ ਦੇ ਵਿੱਚ ਮਨ ਲੱਗਣ ਕਰਕੇ ਤਾਂ ਕਰਕੇ ਉਹਨਾਂ ਦੀਆਂ ਫੇਰੀਆਂ ਵਾਰ ਵਾਰ ਪੈ ਰਹੀਆਂ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਮਲ ਲੱਥੇ ਲੈਂਦੇ ਫੇਰੀਆ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਆਉਣ ਦਾ ਰਸਤਾ ਸਾਰਿਆਂ ਦਾ ਇੱਕ ਹੈ, ਛਿੰਝ ਦੇ ਵਿੱਚ ਸਾਰੇ ਇੱਕੋ ਰਸਤੇ ਅੰਦਰ ਅਖਾੜੇ ਦੇ ਵਿੱਚ ਉਤਰਦੇ ਨੇ। ਪਰ ਜਿਹੜਾ ਕੁਸ਼ਤੀ ਨੂੰ ਜਿੱਤਦਾ ਹੈ
ਉਹਦਾ ਰਸਤਾ ਜਾਣ ਦਾ ਵੱਖਰਾ ਹੁੰਦਾ ਹੈ। ਇਸੇ ਤਰ੍ਹਾਂ ਆਏ ਤਾਂ ਸਾਰੇ ਇੱਕ ਰਸਤੇ ਹਨ, ਪਰ ਜਾਣ ਦਾ ਰਸਤਾ ਗੁਰਮੁਖਾਂ ਦਾ ਜਿਹੜਾ ਉਹ ਵੱਖਰਾ ਹੈ। ਮਨਮੁੱਖ ਜਿਹੜੇ ਨੇ ਉਹ ਪਰਲੋਕ ਨੂੰ ਉਸੇ ਰਸਤੇ ਜਾ ਰਹੇ ਨੇ ਜਿੱਧਰ ਪੂਰਾਂ ਦੇ ਪੂਰ ਜਾ ਰਹੇ ਹਨ, ਪਰ ਜਿਹੜੇ ਗੁਰਮੁਖ ਜਨ ਹਨ ਉਹ ਪਰਮਾਤਮਾ ਦਾ ਨਾਮ ਜਪ ਕੇ ਬੰਦਗੀ ਕਰਕੇ ਪਰਮਾਤਮਾ ਦੇ ਸੰਗੀ ਬਣੇ ਹੋਏ ਨੇ। ਇਸ ਕਰਕੇ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖਾਂ ਨੇ ਪਰਮਾਤਮਾ ਦਾ ਨਾਮ ਜਪਣ ਦਾ ਸੰਗਤ ਕਰਨ ਦਾ ਲਾਹਾ ਲਿਆ ਹੈ, ਮਨਮੁੱਖਾਂ ਨੇ ਜਿਹੜੇ ਸਵਾਸ ਲੈ ਕੇ ਆਏ ਸੀ ਉਹ ਵੀ ਵਿਸ਼ਿਆਂ ਵਿੱਚ ਲਾ ਕਰਕੇ, ਸੰਸਾਰ ਦੇ ਵਿੱਚ ਲਾ ਕਰਕੇ ਖਚਤ ਕਰ ਲਏ, ਖਰਾਬ ਕਰ ਲਏ। ਮਨਮੁੱਖ ਚੱਲੇ ਮੂਲ ਗਵਾਏ ਜੀਓ, ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਕੋਈ ਮੂਲ ਉਹਦਾ ਵੀ ਨੁਕਸਾਨ ਕਰਾ ਬੈਠੇ ਉਹਨੂੰ ਕੋਈ ਸਿਆਣਾ ਵਪਾਰੀ ਨਹੀਂ ਕਹਿੰਦਾ। ਜਿਹੜਾ ਮੂਲ ਤੋਂ ਦੂਣਾ ਚੌਣਾ ਨਫ਼ਾ ਪ੍ਰਾਪਤ ਕਰ ਲਏ ਉਹਨੂੰ ਸਾਰੇ ਉਹਦੀ ਵਾਹਵਾ ਕਰਦੇ ਨੇ, ਘਰ ਦੇ ਵੀ ਸਤਿਕਾਰ ਦਿੰਦੇ ਨੇ, ਔਰ ਉਸ ਵਣਜਾਰੇ ਨੂੰ ਫਿਰ ਪਰਿਵਾਰ ਦੇ ਜੀ ਵੀ ਕਹਿੰਦੇ ਕਿ ਜਾ ਤੂੰ ਹੋਰ ਵਪਾਰ ਕਰ। ਇਸੇ ਤਰ੍ਹਾਂ ਗੁਰਮੁਖਾਂ ਨੇ ਸਵਾਸਾਂ ਰੂਪੀ ਧਨ ਦੇ ਨਾਲ ਨਾਮ ਜਪਣ ਦਾ ਵਪਾਰ ਕੀਤਾ ਹੈ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਹ ਬਨਜਿਆ ਨਾਮ ਗੋਬਿੰਦ ਕਾਏ ਸੀ ਖੇਪ ਹਮਾਰੀ। ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਵਪਾਰ ਇਹਨਾਂ ਸਵਾਸਾਂ ਰੂਪੀ ਧਨ ਨਾਲ ਕੀਤਾ, ਉਹਨਾਂ ਦੇ ਸਵਾਸ ਲੇਖੇ ਵਿੱਚ ਲੱਗਦੇ ਨੇ। ਉਮਰ ਸੋਈ ਵਿੱਚ ਲੇਖੇ ਦੇ ਪੈਂਦੀ, ਜੋ ਯਾਦ ਸਾਈਂ ਦੇ ਵਿੱਚ ਗੁਜਰੈ ਪੈਂਦੀ ਮੁਜਰੈ। ਸਵਾਸ ਉਹ ਲੇਖੇ ਵਿੱਚ ਲੱਗਦੇ ਨੇ ਜਿਹੜੇ ਸੰਗਤ ਵਿੱਚ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੋ ਜਾਣ। ਤਾਂ ਕਰਕੇ ਅਕਾਲ ਪੁਰਖ ਤੋਂ ਦਾਤ ਹੀ ਮੰਗੀ ਹੈ ਨਾਮ ਜਪਣ ਵਾਲਿਆਂ ਨੇ। ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ। ਇਹ ਸਾਡਾ ਹਰੇਕ ਸਵਾਸ ਤੁਹਾਡੀ ਬੰਦਗੀ ਵਿੱਚ ਬਤੀਤ ਹੋਵੇ, ਤੁਹਾਡੀ ਸੇਵਾ ਵਿੱਚ ਲੱਗੇ। ਭਾਈ ਗੁਰਦਾਸ ਜੀ ਨੇ ਕੁਝ ਦ੍ਰਿਸ਼ਟਾਂਤ ਦੇ ਕਰਕੇ ਦੱਸਿਆ ਹੈ ਕਿ ਸੰਸਾਰ ਦੇ ਵਿੱਚ ਆਉਂਦੇ ਤਾਂ ਸਾਰੇ ਨੇ, ਪਰ ਜਿਨ੍ਹਾਂ ਨੇ ਧਰਮ ਕਰਮ ਕੀਤੇ ਨੇ ਸੰਸਾਰ ਦੇ ਵਿੱਚ ਉਹੀ ਸਾਧ ਕਹਾਏ ਨੇ। ਗੁਰੂ ਕਲਗੀਧਰ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ ਨਾ, ਸਾਧ ਕਰਮ ਜੋ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ। ਜਿੱਦਾਂ ਦੇ ਕਰਮ ਹੁੰਦੇ ਨੇ ਚੰਗੇ ਕਰਮ ਕਰਨ ਵਾਲਿਆਂ ਨੂੰ, ਧਰਮ ਦੇ ਕਰਮ ਕਰਨ ਵਾਲਿਆਂ ਨੂੰ ਹੀ ਸਾਧ ਕਿਹਾ ਗਿਆ। ਔਰ ਉਹਨਾਂ ਦੀ ਬਾਤ ਜਿਹੜੀ ਹੈ ਗੁਰੂ ਸਾਹਿਬ ਕਹਿੰਦੇ ਅਸਚਰਜ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਕੱਥੋਂ ਨੰਗਲ ਦੀ ਧਰਤੀ 'ਤੇ ਜਦੋਂ ਗੁਰੂ ਸਾਹਿਬ ਬਿਰਾਜਮਾਨ ਨੇ, ਕੋਈ ਛੋਟੀ ਉਮਰ ਦਾ ਬਾਲਕ ਸਤਿਗੁਰਾਂ ਦੀ ਸੰਗਤ ਵਿੱਚ ਆ ਬੈਠਾ ਹੈ, ਮਹਾਰਾਜ ਸਤਿਗੁਰਾਂ ਦੇ ਕੋਲ ਭਾਈ ਮਰਦਾਨਾ ਜੀ ਨਾਲ ਭਾਈ ਬਾਲਾ ਜੀ, ਸਤਿਗੁਰਾਂ ਨੇ ਪਾਵਨ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ। ਸ਼੍ਰੀਮਾਨ ਭਾਈ ਵੀਰ ਸਿੰਘ ਜੀ ਲਿਖਦੇ ਨੇ ਗੁਰਬਾਣੀ ਪ੍ਰਗਟ ਹੋਣ ਦੇ ਤਿੰਨ ਚਸ਼ਮੇ ਲਿਖੇ ਹੋਏ ਨੇ। ਇੱਕ ਤਾਂ ਜਦੋਂ ਕੋਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੀ ਰੱਬੀ ਯਾਦ ਵਿੱਚ ਜੁੜਦੇ ਉਸ ਵੇਲੇ ਧੁਰਕੀ ਬਾਣੀ ਉਚਾਰਨ ਕਰਦੇ, ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਵਜਾ ਕਾਈ ਸਿਫਤ ਕਰਤਾਰ ਦੀ ਕਰੀਏ, ਜਾਂ ਫਿਰ ਕਈ ਵਾਰ ਗੁਰਸਿੱਖ ਆ ਕੇ ਗੁਰੂ ਸਾਹਿਬ ਤੋਂ ਬੇਨਤੀ ਕਰਕੇ ਕੁਝ ਪ੍ਰਸ਼ਨ ਅੱਗੇ ਰੱਖਦੇ, ਜਾਂ ਉਹਨਾਂ ਦੇ ਉਧਾਰ ਵਾਸਤੇ ਸਤਿਗੁਰੂ ਜੀ ਬਾਣੀ ਉਚਾਰਨ ਕਰਦੇ। ਤੀਜਾ ਚਸ਼ਮਾ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਸਿੱਧਨ ਸੰਗ ਚਰਚਾ ਹਮਕੀਨੀ ਤਬੈ ਉਚਾਰਾ ਜਪ ਪ੍ਰਵੀਨੀ, ਸਿੱਧਾਂ ਦੇ ਨਾਲ ਕਾਜੀ ਮੁਲਾਣੇ ਪੰਡਿਤ ਇਹਨਾਂ ਦੇ ਨਾਲ ਜਦ ਚਰਚਾ ਹੋਈ ਗੁਰੂ ਨਾਨਕ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਹੈ ਪਾਵਨ ਬਾਣੀ ਦੁਆਰਾ, ਇਹ ਤਿੰਨ ਚਸ਼ਮੇ ਉਹ ਲਿਖਦੇ ਨੇ ਬਾਣੀ ਪ੍ਰਗਟ ਹੋਣ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਦੀ ਯਾਦ ਵਿੱਚ ਜੁੜੇ, ਅੰਤਰ ਧਿਆਨ ਹੋਏ, ਸਤਿਗੁਰੂ ਜੀ ਰੱਬੀ ਗੀਤ ਗਾ ਰਹੇ। ਮਹਾਰਾਜ ਦੇ ਕੋਲ ਆ ਕਰਕੇ ਇੱਕ ਬਾਲਕ ਬੈਠਾ ਹੈ, ਜਦੋਂ ਸਤਿਗੁਰੂ ਜੀ ਸਮਾਧੀ ਤੋਂ ਥਾਨ ਹੋਏ ਤੇ ਦੇਖਿਆ ਕਿ ਇੱਕ ਛੋਟਾ ਜਿਹਾ ਬਾਲਕ, ਛੋਟੀ ਉਮਰੇ,
ਉਹ ਬੜੇ ਪ੍ਰੇਮ ਦੇ ਨਾਲ ਬੈਠਾ ਹੋਇਆ ਮਹਾਰਾਜ ਦੀ ਰਸ਼ਨਾ ਤੋਂ ਧੁਰ ਕੀ ਬਾਣੀ ਸੁਣ ਰਿਹਾ ਸੀ। ਔਰ ਗੁਰੂ ਸਾਹਿਬ ਜੀ ਨੇ ਦੇਖ ਕਰਕੇ ਪ੍ਰਸੰਨ ਹੋ ਕੇ ਪੁੱਛਿਆ, ਮਹਾਰਾਜ ਕਹਿੰਦੇ ਪੁੱਤਰਾ ਤੇਰਾ ਨਾਮ ਕੀ ਹੈ? ਕਹਿਣ ਲੱਗਾ ਮਹਾਰਾਜ ਮੇਰਾ ਨਾਮ ਬੂੜਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਬੂੜਾ ਬੁੱਢਾ ਇੱਕ ਮਨ ਧਿਆਵੈ। ਮਹਾਰਾਜ ਜੀ ਕਹਿੰਦੇ ਤੂੰ ਬੜੇ ਪ੍ਰੇਮ ਦੇ ਨਾਲ ਬੈਠਾ ਹੋਇਆ। ਕਹਿਣ ਲੱਗਾ ਮਹਾਰਾਜ ਤੁਹਾਡੀ ਰਸਨਾ ਤੋਂ ਜਿਹੜੇ ਬੋਲ ਸੁਣੇ ਨੇ ਨਾ, ਇਹਨਾਂ ਬੋਲਾਂ ਨੇ ਮੇਰੇ ਮਨ ਨੂੰ ਧੀਰਜ ਦਿੱਤਾ ਹੈ, ਬੜਾ ਆਨੰਦ ਮਾਣਿਆ ਮੈਂ। ਕਿਰਪਾ ਕਰੋ ਮੈਨੂੰ ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਮੇਰੇ ਜਨਮ ਮਰਨ ਦੇ ਬੰਧਨ ਕੱਟੇ ਜਾਣ। ਸੁਣ ਕੇ ਸਤਿਗੁਰੂ ਮੁਸਕਰਾ ਪਏ। ਇੰਨੀ ਛੋਟੀ ਉਮਰ ਮਹਾਰਾਜ ਕਹਿੰਦੇ ਔਰ ਗਿਆਨ ਇੰਨਾ ਵੱਡਾ। ਕਹਿਣ ਲੱਗਾ ਮਹਾਰਾਜ ਅਸਲ ਵਿੱਚ ਸਾਡੇ ਨਗਰ ਵਿੱਚ ਨਾ ਹਾਕਮ ਘੋੜੇ ਲੈ ਕੇ ਆਏ ਸਨ ਔਰ ਸਾਡੀਆਂ ਫਸਲਾਂ ਜਿਹੜੀਆਂ ਸੀ ਉਹਨਾਂ ਘੋੜਿਆਂ ਨੇ ਮਿੱਧ ਦਿੱਤੀਆਂ ਨੇ ਔਰ ਕੁਝ ਫਸਲ ਸਾਡੀ ਵੱਢ ਕੇ ਲੈ ਗਏ। ਫਿਰ ਉਸ ਵੇਲੇ ਮਨ 'ਚ ਖਿਆਲ ਆਇਆ ਕਿ ਇਹਨਾਂ ਘੋੜਿਆਂ ਨੇ ਇਹ ਨਹੀਂ ਦੇਖਿਆ ਕਿ ਕਿਹੜੀ ਫਸਲ ਕੱਚੀ ਹੈ ਕਿਹੜੀ ਪੱਕੀ ਹੈ, ਬਸ ਉਹ ਪੈਰਾਂ ਦੇ ਨਾਲ ਮਿੱਧ ਦਿੱਤੀ। ਮਹਾਰਾਜ ਦੀ ਬਾਣੀ ਦਾ ਬਚਨ ਹੈ ਜੈਸੇ ਕਿਰਸਾਨ ਬੋਵੈ ਕਿਰਸਾਣੀ ਕਾਚੀ ਪਾਕੀ ਵੱਢ ਪਰਾਣੀ। ਰੱਬ ਦੀ ਖੇਤੀ ਹੈ, ਕੱਚੀ ਵੱਢ ਲਏ ਪੱਕੀ ਵੱਢ ਲਏ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਮਹਾਰਾਜ ਸੁਣ ਕੇ ਕਹਿਣ ਲੱਗੇ ਕਿ ਨਾਮ ਤਾਂ ਤੇਰਾ ਬੂੜਾ ਹੈ ਪਰ ਗਿਆਨ ਤੇਰੇ ਕੋਲ ਬੁੱਢਿਆਂ ਵਾਲਾ। ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਿਹਾ ਸੀ ਔਰ ਭਾਈ ਗੁਰਦਾਸ ਜੀ ਨੇ ਲਿਖਿਆ ਬੂੜਾ ਬੁੱਢਾ ਇੱਕ ਮਨ ਧਿਆਵੈ। ਅਸਲ ਵਿੱਚ ਗੁਰਬਾਣੀ ਦੇ ਅੰਦਰ ਜਾਂ ਇਤਿਹਾਸ ਵਿੱਚ ਬਜ਼ੁਰਗ ਉਹਨੂੰ ਕਿਹਾ ਗਿਆ ਜਿਹਨੂੰ ਆਤਮਕ ਗਿਆਨ ਪ੍ਰਾਪਤ ਹੋਇਆ ਹੈ। ਇੱਥੇ ਤਾਂ ਇੰਨੀਆਂ ਇੰਨੀਆਂ ਲੰਮੇਰੀਆਂ ਉਮਰਾਂ ਵਾਲੇ ਜਿਹੜੇ ਮਾੜੇ ਕਰਮ ਕਰਕੇ ਸੰਸਾਰ ਦੇ ਵਿੱਚ ਦੇਖੇ ਗਏ ਪਰ ਇੰਨੀ ਛੋਟੀ ਉਮਰ ਦੇ ਵਿੱਚ ਵੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਬੰਦਗੀ ਕਰਕੇ ਉਹਦੀ ਪ੍ਰਾਪਤੀ ਕੀਤੀ ਹੈ ਉਹ ਬਾਣੀ ਦੇ ਵਿੱਚ ਸਤਿਕਾਰੇ ਵੀ ਗਏ ਨੇ। ਭਗਤ ਧਰੂਵ ਜੀ ਦੀ ਉਮਰ 5 ਵਰਿਆਂ ਦੀ ਲਿਖੀ ਹੋਈ ਗੁਰਬਾਣੀ ਅੰਦਰ। ਇਸ ਕਰਕੇ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋਈ ਸੇਵਾ ਸਿਮਰਨ ਕਰਕੇ ਉਹ ਰੱਬ ਦੀ ਪ੍ਰਾਪਤੀ ਵਾਲੇ ਹੋਏ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋਏ। ਸਤਿਗੁਰੂ ਜੀ ਨੇ ਛੇਤੀ ਨਾਲ ਬਾਬਾ ਬੁੱਢਾ ਸਾਹਿਬ ਜਾ ਕੇ ਦੁੱਧ ਲੈ ਕੇ ਆਉਂਦਾ ਔਰ ਗੁਰੂ ਨਾਨਕ ਸਾਹਿਬ ਜੀ ਨੂੰ ਛਕਾਇਆ। ਮਹਾਰਾਜ ਪ੍ਰਸੰਨ ਹੋਏ ਜਦੋਂ ਚੱਲਣ ਲੱਗੇ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਨਾਲ ਲੈ ਚੱਲੋ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਗਲਵੱਕੜੀ ਦੇ ਵਿੱਚ ਲਿਆ, ਇਹ ਬਚਨ ਕਿਹਾ ਕਿ ਮੈਂ ਤੇਥੋਂ ਓਹਲੇ ਨਾ ਹੋ ਸਾਂ। ਇਹ ਪਹਿਲੇ ਸਰੂਪ ਦੇ ਵਿੱਚ ਬਚਨ ਕੀਤਾ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦਾ ਆਨੰਦ ਮਾਣਿਆ। ਜਿਸ ਵਕਤ ਸਿੱਖੀ ਦੀ ਪਰਖ ਕੀਤੀ ਨਾ ਗੁਰੂ ਸਾਹਿਬ ਜੀ ਨੇ, ਇਤਿਹਾਸ ਦੱਸਦਾ ਹੈ ਕਿ ਇੱਕ ਤਾਂ ਗੁਰੂ ਅੰਗਦ ਦੇਵ ਸਾਹਿਬ ਉੱਥੇ ਖੜੇ ਨੇ ਤੇ ਇੱਕ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਪੁੱਛਿਆ ਸੀ ਬਾਬਾ ਜੀ ਉਹ ਸਮਾਂ ਦੱਸੋ ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਪਰਖ ਕੀਤੀ ਸੀ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਸਤਿਗੁਰਾਂ ਦਾ ਪ੍ਰਤਾਪ ਹੀ ਇੰਨਾ ਸੀ ਕਿ ਉਸ ਪ੍ਰਤਾਪ ਦੇ ਅੱਗੇ ਕੇਵਲ ਬਾਬਾ ਲਹਿਣਾ ਜੀ ਹੀ ਖੜੇ ਨੇ, ਮੈਂ ਵੀ ਉਸ ਵੇਲੇ ਓਹਲੇ ਹੋ ਕੇ ਇਹ ਨਜ਼ਾਰਾ ਤੱਕਿਆ ਹੈ। ਬਾਬਾ ਬੁੱਢਾ ਸਾਹਿਬ ਜੀ ਕੋਲੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਰਸਮ ਪੂਰੀ ਕਰਵਾਈ, ਗੁਰਤਾ ਗੱਦੀ ਦੀ ਹੱਥੀਂ ਤਿਲਕ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਚਨ ਮੰਨ ਕੇ ਆਪਣੇ ਨਗਰ ਪਹੁੰਚ ਗਏ ਸਨ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ, ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬੇਬਲ ਹੋਈਆਂ ਔਰ ਫਿਰ ਸਾਰਿਆਂ ਦਾ ਧਿਆਨ ਬਾਬਾ ਜੀ ਵੱਲ ਗਿਆ। ਬੇਨਤੀ ਕੀਤੀ ਕਿ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਮੈਂ ਤੇ ਇੱਥੋਂ ਓਹਲੇ ਨਹੀਂ ਹੋਵਾਂਗਾ, ਗੁਰੂ ਸਾਹਿਬ ਦੇ ਸਾਨੂੰ ਦਰਸ਼ਨ ਕਰਾ ਦਿਓ। ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਹੀ ਖਡੂਰ ਸਾਹਿਬ ਆਏ ਔਰ ਮਾਤਾ ਭਰਾਈ ਨੂੰ ਕਿਹਾ ਸੀ ਕਿ ਸੰਗਤ ਗੁਰੂ ਦੇ ਦਰਸ਼ਨਾਂ ਲਈ ਆਈ ਹੈ। ਮਾਤਾ ਭਰਾਈ ਨੇ ਕਿਹਾ ਸੀ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਗੁਰੂ ਇੱਥੇ ਹੈ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ
कि तुहाडे चेहरे की नुहार दसदी है कि मेरा गुरु इत्थे है। जिथे गुरु वसिया होवे उथों का माहौल उथों का आनंद ही वखरा हुंदा है। जिहदे हिरदे विच गुरु बैठा होवे उस वेले सारी संगत नूं बाबा जी ने ही गुरु अंगद देव साहब के दर्शन करवाए और गुरु ना अंगद देव साहब के कोल बैठे जाके सारी संगत नाल है। महाराज जी नूं बेनती की सतगुरु कृपा करो उपदेश देवो। तो गुरु अंगद देव साहब जी ने बचन कहे सन, तिन को क्या उपदेसी है जिन गुर नानक देव। बाबा जी तुसी तां वध संगत माणी गुरु नानक साहब जी दी, की उपदेश करिए तुहानू। तुहानू तां पहलों ही गुरु का उपदेश प्राप्त होया है। और फिर गुरु अंगद देव साहब का पहला श्लोक है, जिस प्यारे सिउने हो ते सागै मर चली है त्रिग जीवन संसार ताकै पाछै जीवन। क्योंकि जिस वक्त गुरु नानक साहब का हुक्म होया सी ना, दूर जाण दा चेत ही नहीं सी करदा, पर हुक्म मनना ही सिखी है। बचन मन के खडूर साहब चले गए, पर गुरु साहब दे शरीर हुंदिया कदे भी संगत विच नहीं सी गद्दी ला के बैठे। महाराज दे ज्योति जोत समाउण मगरों बाबा बुढ़ा साहब जी ने संगत नू नाल लैके गुरु नू प्रगट किया और बेनती की, महाराज तुहाडे जुम्मे गुरु नानक साहब ने ड्यूटी लाई है सिखां दे उधार दी। ते फिर गुरु अंगद देव साहब ने वराग दे विच आके पहला शब्द उचारण किया, जिस प्यारे सिउ नेहो तिस आगै मर चलीऐ त्रिग जीवन संसार ताकै पाछै जीवन। गुरु तो बिना जीवन ही कादा है, त्रिकार है वह जीवन, उदों पिछों उदे दर्शना तो वांझे रह के जीना। गुरु अंगद देव साहब की संगत विच बाबा अमरदास साहब आए, सेवा करके बख्शिश प्राप्त की है। गुरु अंगद देव साहब ने हुक्म किया सी कि गुरता गद्दी की रसम तुसी आप करो। बाबा बुढ़ा साहब जी ने गुरु अमरदास साहब जी नूं गुरता गद्दी का तिलक दिता और सारी संगत ने फिर गुरु अमरदास साहब जी के चरणों च मत्था टेकिया। जदों गोइंदवाल साहब विराजमान सन, बाबे दातू ने आके लत मारी है। बाबा अमरदास साहब बहुत निम्रता दे विच रह के जीवन बतीत करदे। बाबे दातू नूं कहा सी, तुसी गुरु पुत्र हो, तुहाडा अदब रखना साडा फर्ज है। उस वेले गोइंदवाल नगरी छड के ही सतगुरु अपने नगर बासर के चले गए, जिथे अज आपां दर्शन करदे आ सन साहब। उत्थे जा करके बराजे दरवाजा बंद किया, बाहर लिख दिता जिहड़ा दरवाजा खोलेगा वह साडा सिख नहीं, पर लोक विच उहदे सहायक नहीं बणांगे। संगत ने फिर यह दुख बाबा बुढ़ा साहब अगे रखिया सी कि बाबा जी गुरु साहब के दर्शनों तो बिना तो झट नहीं लगता, साढ़े अंदर खिंडे पए ने, आप कृपा करके सानू गुरु को लै चलो। जदों आप इतिहास पढ़ते हाँ सुनते हाँ, इस तरह प्रतीत होंदा है कि गुरसिखां दा गुरु नाल प्यार कितना है। ये बचन जद पढ़ते हैं, चखड़ झागी मीहो वरसै भी गुर देखण जाई, समुंद सागर हो वै बौखारा गुरसिख लंघ गुर पै जाई। गुरसिखां दा जीवन ऐसा है, ज्यों प्राणी जल बिन है मरता त्यों सिख गुर बिन मर जाई। पाणी तो बिना जीवन कादा, गुरु दे दर्शना तो बिना संगत तो बिना जीवन ही नहीं है। बाबा बुढ़ा साहब जी गुरु अमरदास साहब जी की घोड़ी अगे अगे तोर दिती, आप पिछे पिछे चल पए संगत नूं नाल लैके बासर के पहुंचे ने और दर्शन किते। लिखिया होया कि दरवाजा खोलण वाला साडा सिख नहीं। बाबा बुढ़ा साहब जी ने फिर संगत वल देखे, चेहरे उदास संगत दे। फिर बाबा जी ने वड्डा उपकार किया, उस कोठे दे पिछले पासों सन ला करके अंदर गए ने। गुरु अमरदास महाराज समाधि विच बैठे हुए जा करके चरणा ते सिर रख दिता। महाराज ने नेत्र खुले, बाबा जी वल देखिया, सतगुरु कहन लगे कि तुसी साडा वचन पढ़िया नहीं। बाबा बुढ़ा साहब हाथ जोड़ के कहिंदे, महाराज पढ़िया भी ते मन्निया भी। महाराज मैं दरवाजे राही नहीं आया, मैं तो आओ देखो सन ला के आया, पर सतगुरु संगत तुहाडी बहुत बेबल है, तुहाडे दर्शना तो बिना संगत कोलों रहा नहीं जांदा। कृपा करो महाराज,
आप इथे बैठे हो ते संगत लई संसार विच हनेरा है, गुरबिन घोर अंधार, गुरु बिन समझ न आवे। महाराज कृपा करो कि सिख की भुल करके ये हुण सजा सारिआं नूं ना मिले। महाराज तुसीं परोपकारी हो, कृपा करके संगत नूं दर्शन दे करके निहाल करो। बाबा बुढ़ा साहब जी दी ही बेनती मन के गुरु अर्जन गुरु अमरदास महाराज फिर बाहर दीवान सजिया, संगत सारी ने दर्शन किए। ये उपकार बाबा बुढ़ा साहब जी का ही सी। इतिहास दसदा है कि आप सब तो पिछे जाके बैठ गए। गुरु अमरदास साहब ने बचन कहे, संगत जी जे सिखी की आदत देखनी है ना तो आप बाबा बुढ़ा साहब के दर्शन कर लो। यानी कि गुरु अर्जन देव साहब ने सिखा ने पूछा सी, महाराज सिखी की है? गुरु साहब जी के बचन भी आप पढ़ते हाँ, पर बड़ी निम्रता में आके गुरु साहब ने कहा सी हाले समझ नहीं पाई। हैरानी भी होंदी है कि थोड़ा जा ज्ञान लैके मनुख कहिंदा है कि जिन्ना मैं जानदा उन्ना किसी नूं पता ही कुछ नहीं। सोई अजान कह मैं जाना, पर बाणी ने कहा जिहड़ा कहिंदा मैं जानदा मैनू पता वह असल में अणजाण है। बाबा बुढ़ा साहब जी लई बचन कहे सन, सिखी की हद हन बाबा बुढ़ा साहब गुरु अमरदास साहब जी ने। जिस वक्त गुरु रामदास साहब नूं हुक्म होया अमृतसर नगर वसाउण दा, ते उस वेले बाबा बुढ़ा साहब नूं ही नाल भेजिया सी कि तुसी नाल जाओ। गुरु रामदास साहब की नगरी वसाई हुई, पर हुक्म गुरु अमरदास साहब ने किया है। बाबा बुढ़ा साहब नूं नाल लैके गुरु साहब गए, जमीन मुल खरीदी और नगर की मोहरी गड्डी है सरोवर का टक लाया, तो अरदास बाबा बुढ़ा साहब ने की है। गुरु अर्जन देव साहब सच्चे पातशाह जी हुक्म मन के पिता गुरु रामदास साहब दा लाहौर गए, और किन्ना समा सतगुरु जी ने लाहौर बतीत किया है। तो जदों सतगुरां ने चिट्ठियां पाईया पिता गुरु रामदास जी के दर्शनां लई बार बार बेनती की, मेरा मन लोचा गुरदर्शन ताई बिलप करे चात्र की न्याई। उस वेले गुरु रामदास साहब जी के हथ तीजी चिट्ठी लगी सी, ते गुरु रामदास साहब जी ने फिर देख करके ना उह चिट्ठी छेती नाल बाबा बुढ़ा साहब नूं कहा कि हुण तुसीं जाओ ते गुरु अर्जन देव साहब दे ताई कि उन्हां नूं लै आओ लाहौर तों। गुरु रामदास जी का बचन मन के बाबा बुढ़ा साहब गए, लाहौर पहुंचे, और लाहौर गुरु अर्जन देव साहब ने जदों देखिया ते खुशी की हद ना रही। रथ दे विच बिठा के श्री अर्जन देव साहब नूं अमृतसर लिआंदा, गुरु रामदास महाराज के चरणों च मत्था टेकिया, और फिर बाबा बुढ़ा साहब नूं ही गुरु रामदास साहब ने पूछिया सी कि आ देखो जिहड़े पुत्तर ने बचन लिखे ने ये धुर की बाणी नाल मेल खांदे ने ना? ते बाबा बुढ़ा साहब कहिंदे ने महाराज बिल्कुल। ते फिर गुरु रामदास साहब जी कहिंदे कि ये हुण गुरता दे योग ने। बाबा बुढ़ा साहब जी ने आप हुंगारा भरिया, जी महाराज तुसीं सच कह रहे हो। ते बाबा बुढ़ा साहब नूं फिर कहा कि इन्हां नूं गुरता गद्दी का तिलक देवो। गुरु अर्जन देव साहब जी नूं गुरता गद्दी का तिलक दिता, चौथा पदा उचारण किया, भाग हुआ गुर संत मिलाया प्रभ बनासी, घर मह पाया सेव करी पल चसा ना विछड़ा, जन नानक दास तुम्हारे जीव। गुरु अर्जन देव साहब जी गुरता गद्दी ते विराजमान होए, ते बाबे पृथ्वी चंद वर्गिया ने बड़ी ईरखा कीती है। साध संगत अपने मसंद भेज के ना अगे, जिहड़ियां संगतां अमीर सिख आउंदे सी काबल कंधार तों, उन्हां नूं पहलां ही प्रेर के वह पृथ्वी चंद वल लै जांदे सी। ऐसा भी एक दिन आया कि लंगर मस्ताने होए, भाई गुरदास साहब जी जदों चल के आए ने और प्रशादियां दे उत्ते अचार देखिया, हैरानी होई कि ये तो वह लंगर हैं जिथे रस अमृत खीर घियाली वरतदी रही है। और पुछया कारण ते पता लगा कि पृथ्वी चंद ने मसंद अगे भेजे हुए, वह संगत नूं इधर आउण ही नहीं सी देंदे। और उस वेले ना बाबा बुढ़ा साहब नूं नाल लै के भाई गुरदास साहब ते जिथे अज आपां दर्शन करदे अमृतसर पिपली साहब वाला स्थान, इत्थे जा बैठे सन। और बाबा बुढ़ा साहब जी ने हर वक्त जे सिख डोलन लगे जां पासे जाण लगे ना, ते उन्हां नूं प्रेरणा दे करके गुरु की शरण विच लिआंदा सी। जन पार उपकारी आए कि गुरु इत्थे है। और गुरु अर्जन देव साहब ने साडे उपकार साडे उदार वास्ते साडी कल्याण दे लई बख्शिशां कीतियां। और फिर जिस वक्त माता गंगा जी उन्होंने गुरु अर्जन देव साहब नूं बेनती की, महाराज कृपा करो
ਘਰ ਵਿੱਚ ਸੰਤਾਨ ਹੋਵੇ। ਗੁਰੂ ਅਰਜਨ ਦੇਵ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਹੀ ਭੇਜਿਆ ਸੀ ਬੀੜ ਸਾਹਿਬ, ਔਰ ਮਾਤਾ ਗੰਗਾ ਜੀ ਨੇ ਜਾ ਕਰਕੇ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਬਚਨ ਹੋਇਆ ਸੀ ਮਹਾਂਬਲੀ ਰੱਬੀ ਅਵਤਾਰ ਹੋਵੇਗਾ, ਜਿਸ ਤਰ੍ਹਾਂ ਅਸੀਂ ਗੰਢੇ ਦਾ ਸਿਰ ਭੰਨਿਆ ਇਸ ਤਰ੍ਹਾਂ ਉਹ ਵੈਰੀਆਂ ਦੇ ਸਿਰ ਭੰਨੇਗਾ, ਔਰ ਮੀਰੀ ਪੀਰੀ ਧਾਰਨ ਕਰੇਗਾ, ਜਿਸ ਤਰ੍ਹਾਂ ਅਸਮਾਨ ਦੇ ਵਿੱਚ ਬਿਜਲੀ ਲਿਸ਼ਕ ਰਹੀ ਹੈ ਇਸ ਤਰ੍ਹਾਂ ਤੁਹਾਡੇ ਪੁੱਤਰ ਯੋਧੇ ਦੀਆਂ ਤਲਵਾਰਾਂ ਲਿਸ਼ਕਣਗੀਆਂ, ਜਿਸ ਤਰ੍ਹਾਂ ਬੱਦਲ ਗਰਜੇ ਇਸ ਤਰ੍ਹਾਂ ਨਗਾਰੇ ਗਰਜਣਗੇ, ਫਿਰ ਬੂੰਦਾਬਾਂਦੀ ਹੋਣ ਲੱਗੀ। ਜਦੋਂ ਬੱਦਲ ਵਰਿਆ ਤੇ ਬਾਬਾ ਬੁੱਢਾ ਸਾਹਿਬ ਨੇ ਬਚਨ ਕਿਹਾ ਕਿ ਇਸ ਤਰ੍ਹਾਂ ਉਹਨਾਂ ਦੇ ਉਪਦੇਸ਼ ਦੇ ਜਲ ਦੇ ਨਾਲ ਸਿੱਖਾਂ ਦੇ ਹਿਰਦੇ ਨਿਰਮਲ ਹੋਣਗੇ, ਹਿਰਦੇ ਪਵਿੱਤਰ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਸਦਕਾ ਵਡਾਲੀ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ, ਔਰ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਵਾਲੀ ਥਾਂ ਤੋਂ ਚੱਲ ਕੇ ਆਏ ਨੇ, ਔਰ ਬਾਲ ਦੇ ਦਰਸ਼ਨ ਕਰਕੇ ਕਿਹਾ ਸੀ ਤਾਂ ਹਰਗੋਬਿੰਦ ਪ੍ਰਗਟਿਆ ਵੱਡ ਯੋਧਾ, ਨਾਮਕਰਨ ਹੋਇਆ। ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ, ਬਾਬਾ ਜੀ ਤੁਸੀਂ ਹੁਣ ਬਾਲ ਨੂੰ ਵਿੱਦਿਆ ਪੜ੍ਹਾਓ। ਤੇ ਬਾਬਾ ਬੁੱਢਾ ਸਾਹਿਬ ਨੇ ਬੜੀ ਨਿਮਰਤਾ ਨਾਲ ਹੱਥ ਬੰਨ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਘਾਹ ਖੋਤਣ ਵਾਲਾ ਜ਼ਿਮੀਂਦਾਰ, ਮੈਨੂੰ ਕੀ ਆਉਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ, ਬਾਬਾ ਜੀ ਜਿਹੜੀ ਵਿੱਦਿਆ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਗਲ ਨਾਲ ਲਾ ਕੇ ਬਚਨ ਕਹੇ ਸੀ ਨਾ, ਮੈਂ ਤਾਂ ਇੱਥੋਂ ਓਹਲੇ ਨਾ ਉੱਸਾਂ, ਬਸ ਉਹ ਵਿੱਦਿਆ ਪੜ੍ਹਾ ਦਿਉ, ਕਿਉਂਕਿ ਸਭ ਤੋਂ ਉੱਤਮ ਬ੍ਰਹਮ ਵਿੱਦਿਆ ਹੈ, ਔਰ ਉਸ ਬ੍ਰਹਮ ਵਿੱਦਿਆ ਸਦਕਾ ਹੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋਈਦਾ। ਔਰ ਫਿਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਪਹਿਲੀ ਵਾਰੀ ਆ ਊੜਾ ਅੱਖਰ, ਪਹਿਲਾ ਅੱਖਰ ਜਿਹੜਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਪੜ੍ਹਾਇਆ। ਵਿੱਦਿਆ ਸ਼ਸਤਰ ਵਿੱਦਿਆ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨ ਕੀਤਾ, ਔਰ ਗੁਰੂ ਅਰਜਨ ਦੇਵ ਸਾਹਿਬ ਨੇ ਮਨੁੱਖਤਾ ਦੀ ਕਲਿਆਣ ਵਾਸਤੇ ਪਾਵਨ ਸਰੋਵਰ ਦੇ ਵਿਚਕਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਔਰ ਪ੍ਰਭ ਹਰਿਮੰਦਰ ਸੋਹਣਾ ਤਿਸਮੇ ਮਾਣਕ ਲਾਲ, ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਬੀੜ ਤਿਆਰ ਕੀਤੀ ਹੈ। ਔਰ ਫਿਰ ਬਾਬਾ ਬੁੱਢਾ ਸਾਹਿਬ ਤੋਂ ਹੀ ਪੁੱਛਿਆ ਸੀ, ਬਾਬਾ ਜੀ ਦੱਸੋ ਇਹ ਬੀੜ ਪ੍ਰਕਾਸ਼ ਕਿੱਥੇ ਕਰੀਏ। ਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਬੰਨ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਅੰਤਰਜਾਮੀ ਹੋ, ਪਰ ਜੇ ਮੈਨੂੰ ਨਾ ਚੀਜ਼ ਨੂੰ ਪੁੱਛਦੇ ਹੋ ਤੇ ਫਿਰ ਹਰਿਮੰਦਰ ਲਾਇਕ ਦਰਬਾਰਾ ਇਹ ਬੀੜ ਦੇ ਲਈ, ਫਿਰ ਤਾਂ ਹਰਿਮੰਦਰ ਸਾਹਿਬ ਅਸਥਾਨ ਹੀ ਸੋਹਣਾ ਹੈ। ਰਾਤ ਸਾਰੀ ਸੰਗਤ ਆਰਾਮ ਕਰਨ ਲੱਗੀ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਰਾਤ ਵਿਚਾਰ ਕੀਤੀ ਹੈ ਕਿ ਕੱਲ੍ਹ ਨੂੰ ਪ੍ਰਕਾਸ਼ ਕਰਨਾ ਤਾਬਿਆ ਕੌਣ ਬੈਠੇਗਾ। ਫਿਰ ਉਸ ਵੇਲੇ ਭਾਈ ਸੰਤੋਖ ਸਿੰਘ ਲਿਖਦੇ ਨੇ, ਹਿਰਦੈ ਵਿਚਾਰਨ ਸ਼੍ਰੀ ਗੁਰ ਕਰੈ ਟਹਿਲ ਗ੍ਰੰਥ ਕੀ ਕੌਣ ਸੋ ਧਰੈ, ਬੇਦੀ ਤੇਹਣ ਭੱਲੇ ਵੰਸ ਸੋਢੀ ਜੇ ਕੁਲ ਕੇ ਅਵਤੰਸ, ਨਿਜ ਕੁਲ ਕੋ ਇਨ ਕੋ ਹੰਕਾਰਾ ਕਰ ਨਾ ਸਕੈ ਸੇਵ ਉਦਾਰਾ, ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋ ਮਾਨੀ ਵਾ। ਇਹ ਤਾਂ ਸੇਵਕ ਦੀ ਵਸਤੂ ਹੈ ਜਿਹਦੇ ਅੰਦਰੋਂ ਹੰਕਾਰ ਨਿਕਲਿਆ ਹੋਇਆ, ਨਿਰਹੰਕਾਰ ਹੈ ਜਿਨ੍ਹਾਂ ਦਾ ਮਨ ਨਿਮਰਤਾ ਦੇ ਵਿੱਚ ਭਿੱਜਿਆ ਹੋਇਆ। ਫਿਰ ਸ਼੍ਰੀ ਨਾਨਕ ਕੋ ਦਰਸ਼ਨ ਕੀਨ ਅਸ ਸੇਵਾ ਵਿੱਚ ਬੁੱਢਾ ਪ੍ਰਵੀਨ, ਇਹ ਗੁਰੂ ਨਾਨਕ ਸਾਹਿਬ ਤੋਂ ਦਰਸ਼ਨ ਕੀਤੇ ਇਹ ਤਾਂ ਸੇਵਾ ਵਿੱਚ ਨਿਪੁੰਨ ਤਾਂ ਬਾਬਾ ਬੁੱਢਾ ਸਾਹਿਬ ਹੀ ਹਨ। ਦਿਨ ਚੜ੍ਹਿਆ ਨਾ ਤੇ ਸਾਰੀ ਸੰਗਤ ਪਿੱਛੇ ਸੀ, ਸਾਰਿਆਂ ਨੂੰ ਇੰਝ ਲੱਗਾ ਕਿ ਸਰੂਪ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਗੁਰੂ ਅਰਜਨ ਦੇਵ ਸਾਹਿਬ ਬਿਰਾਜਮਾਨ ਕਰਨਗੇ ਸੀਸ ਤੇ। ਪਰ ਹੁਕਮ ਹੋਇਆ, ਮਹਾਰਾਜ ਜੀ ਨੇ ਹੁਕਮ ਕੀਤਾ, ਬੁੱਢਾ ਨਿਜ ਸਿਰ ਧਰ ਪਰ ਗ੍ਰੰਥ ਆਗੇ ਚਲੋ ਸਦਾ ਸਰਪੰਥ। ਬਾਬਾ ਜੀ ਨੂੰ ਹੁਕਮ ਹੋਇਆ, ਬਾਬਾ ਜੀ ਬੀੜ ਸਾਹਿਬ ਆਪਣੇ ਸੀਸ ਤੇ ਬਿਰਾਜਮਾਨ ਕਰੋ ਤੇ ਅੰਮ੍ਰਿਤਸਰ ਵੱਲ ਹਰਿਮੰਦਰ ਸਾਹਿਬ ਵੱਲ ਚੱਲੀਏ। ਮਾਨ ਬਾਕਲੇ ਭਇਓ ਅਗਾਰੀ, ਸਤ ਬਚਨ ਮਹਾਰਾਜ ਚੱਲ ਪਏ ਬਿਰਾਜਮਾਨ ਕਰਕੇ ਮਹਾਰਾਜ ਜੀ ਦੀ ਬੀੜ। ਔਰ ਮਾਨ ਬਾਕਲੇ ਭਇਓ ਅਗਾਰੀ ਚਵਰ ਸ਼੍ਰੀ ਅਰਜਨ ਕਰ ਧਾਰੀ, ਚੌਰ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਹੱਥਾਂ ਵਿੱਚ ਲਿਆ। ਚੱਲਦਿਆਂ ਚੱਲਦਿਆਂ ਹਰਿਮੰਦਰ ਮੇ ਜਾਏ ਪਹੁੰਚੇ, ਰਾਗੀ ਕਰ ਤਰਾਗ ਸੁਰ ਉੱਚੇ, ਹਰਿਮੰਦਰ ਸਾਹਿਬ ਪਹੁੰਚ ਗਏ ਜਿੱਥੇ ਰਾਗੀ ਸਿੱਖ ਕੀਰਤਨ ਕਰ ਰਹੇ ਨੇ। ਇਹ ਹਰਿਮੰਦਰ ਸਾਹਿਬ ਦੀ ਮਰਿਆਦਾ, ਪਹਿਲਾਂ ਕੀਰਤਨ ਆਰੰਭ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਅਦ ਵਿੱਚ ਕਰੀਦਾ ਉੱਥੇ ਹੁੰਦਾ ਹੈ। ਸੋ ਹਰਿਮੰਦਰ ਮੇ ਜਾਏ ਪਹੁੰਚੇ, ਰਾਗੀ ਕਰ ਤਰਾਗ ਸੁਰ ਉੱਚੇ, ਮੰਜੀ ਸਹਿਤ ਗ੍ਰੰਥ ਤਹਿ ਥਾਪ, ਨਿਕਟ ਬੈਠ ਗਏ ਗੁਰੂ ਤਬ ਆਪ, ਵਾਰ ਭੋਗ ਕੋ ਸੁਣ ਮਨ ਲਾਈ, ਸ਼੍ਰੀ ਅਰਜਨ ਪੁਨ ਗਿਰਾ ਅਲਾਈ, ਬੁੱਢਾ ਸਾਹਿਬ ਖੋਲੋ ਗ੍ਰੰਥ,
ਲੇਹੋ ਆਵਾਜ਼ ਸੁਣੈ ਸਭ ਪੰਥ। ਬਾਬਾ ਜੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਆਵਾਜ਼ਾਂ ਲਓ, ਸਾਰਾ ਪੰਥ ਸੁਣੇ। ਮਾਨ ਬਾਕ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ। ਵੱਡੀਆਂ ਸੇਵਾਵਾਂ ਬਾਬਾ ਬੁੱਢਾ ਸਾਹਿਬ ਜੀ ਦੀਆਂ। ਜੇ ਸਾਧੂ ਦੀ ਗੱਲ ਚੱਲਦੀ ਹੈ ਨਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਨੌ ਦੁਆਰੇ ਸਾਧ ਸਾਧ ਸਦਾਇਆ। ਸਾਧ ਹੈ ਹੀ ਉਹ ਜਿਹਨੇ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਣ ਕਰ ਦਿੱਤਾ। ਔਰ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ 125 ਸਾਲ, ਬਾਬਾ ਜੀ ਉਹਦੇ ਵਿੱਚੋਂ 12 ਸਾਲ ਜੇ ਵੇਖੀਏ ਤੇ 112 ਸਾਲ ਦੇ ਕਰੀਬ, ਸੋ ਇਸ ਤੋਂ ਵੀ ਵੱਧ ਸਮਾਂ ਗੁਰੂ ਕੀ ਸੰਗਤ ਦਾ ਆਨੰਦ ਮਾਣਿਆ, 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ, 5 ਗੁਰੂ ਸਾਹਿਬਾਨਾਂ ਨੂੰ ਹੱਥੀਂ ਗੁਰੂ ਗੱਦੀ ਦਾ ਤਿਲਕ ਦਿੱਤਾ ਹੈ। ਔਰ ਐਸੇ ਸਾਧੂ ਜਨ ਜਿਹਨਾਂ ਬਾਰੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਉਹਦੇ ਕਰਮ ਕਰਕੇ ਹੀ ਉਹਨੂੰ ਸਾਧੂ ਕਿਹਾ ਜਾ ਸਕਦਾ ਹੈ, ਨਹੀਂ ਤਾਂ ਸਾਧ ਉਹ ਨਾਮ ਦੇ ਨਾਲ ਤਾਂ ਕਈ ਲਵਾ ਲੈਂਦੇ, ਕਈ 108 ਬ੍ਰਹਮ ਗਿਆਨੀ ਲਵਾ ਲੈਂਦੇ ਨੇ, ਪਰ ਇਕੱਲਾ ਨਾਮ ਰਖਾਉਣ ਦੇ ਨਾਲ ਸਾਧੂ ਨਹੀਂ ਬਣ ਜਾਈਦਾ। ਉਹਦੇ ਕਰਮ ਦੱਸਦੇ ਹਨ ਕਿ ਇਹ ਸਾਧੂ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖੀ ਦੀ ਹੱਦ ਕਿਹਾ ਹੈ। ਉਹਨਾਂ ਦੇ ਕਰਮ, ਉਹਨਾਂ ਦੀ ਕਰਨੀ ਦੱਸ ਰਹੀ ਹੈ ਕਿ ਸਾਧੂ ਦਾ ਜੀਵਨ ਐਸਾ ਹੁੰਦਾ। ਭਾਈ ਗੁਰਦਾਸ ਜੀ ਨੇ ਕੁਝ ਦ੍ਰਿਸ਼ਟਾਂਤ ਦਿੱਤੇ, ਕਹਿੰਦੇ ਜਿਸ ਤਰ੍ਹਾਂ ਵਿਆਹ ਦੇ ਵਿੱਚ ਦੋਵੇਂ ਪਾਸੇ ਗੀਤ ਗਾਏ ਜਾਂਦੇ ਨੇ, ਲੜਕੀ ਵਾਲਿਆਂ ਵੱਲ ਵੀ ਤੇ ਲੜਕੇ ਵਾਲਿਆਂ ਵੱਲ ਵੀ, ਪਰ ਹੁਣ ਇੱਕ ਨੂੰ ਲਾਭ ਹੁੰਦਾ ਹੈ ਔਰ ਇੱਕ ਨੂੰ ਹਾਨੀ। ਲਾਭ ਲੜਕੇ ਪਰਿਵਾਰ ਵਾਲਿਆਂ ਨੂੰ ਲਾਭ ਹੈ ਕਿ ਉਹ ਧੀ ਨੂੰ ਲੈ ਕੇ ਆ ਰਹੇ ਨੇ, ਔਰ ਲਾਭ ਹੀ ਹੁੰਦਾ। ਪੁਰਾਣੀਆਂ ਰਸਮਾਂ ਚੱਲਦੀਆਂ ਸੀ, ਕਈ ਦਾਜ ਦੀਆਂ ਰਸਮਾਂ ਵੀ ਚੱਲਦੀਆਂ ਨੇ, ਪਰ ਗੁਰਬਾਣੀ ਦੇ ਅੰਦਰ ਤਾਂ ਸਤਿਗੁਰੂ ਜੀ ਨੇ ਇਹ ਬਚਨ ਕਹੇ ਨੇ, ਹਰ ਪ੍ਰਭ ਮੇਰੇ ਬਾਬੁਲਾ। ਜਿਸ ਵਕਤ ਵਿਆਹ ਹੋਇਆ ਗੁਰੂ ਰਾਮਦਾਸ ਸਾਹਿਬ ਦਾ ਤੇ ਮਾਤਾ ਭਾਨੀ ਨੇ, ਜੋ ਗੁਰੂ ਅਮਰਦਾਸ ਸਾਹਿਬ ਪਿਤਾ ਸਤਿਗੁਰਾਂ ਕੋਲੋਂ ਦਾਜ ਮੰਗਿਆ ਉਹ ਇਹ ਸੀ, ਮਹਾਰਾਜ ਗੁਰੂ ਸਾਹਿਬ ਦੇ ਬਚਨ ਨੇ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿੱਤ ਸਬਰ ਹੈ ਮੇਰਾ ਕਾਜੋ। ਕਿਉਂਕਿ ਜਿਹੜੇ ਗੁਣ ਨੇ ਉਹ ਤਾਂ ਧੀ ਦੇ ਨਾਲ ਹੀ ਜਾਂਦੇ ਨੇ। ਜੇ ਮਾਪਿਆਂ ਨੇ ਚੰਗੀ ਸਿੱਖਿਆ ਦਿੱਤੀ ਹੋਵੇ, ਉਹ ਸਹੁਰੇ ਪਰਿਵਾਰ ਵਿੱਚ ਜਾ ਕਰਕੇ ਧੀ ਸੁਖੀ ਵੱਸਦੀ ਹੈ। ਚਲੋ ਅੱਜ ਵਾਲੇ ਸਮੇਂ ਦੀ ਗੱਲ ਆਪਾਂ ਨਾ ਕਰੀਏ, ਸਮਾਂ ਸਮਾਪਤੀ ਵੱਲ ਜਾ ਰਿਹਾ। ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਦੋਨੋਂ ਪਾਸੇ ਗੀਤ ਗਾਏ ਜਾਂਦੇ ਨੇ, ਲੜਕੇ ਵਾਲਿਆਂ ਨੂੰ ਨਫਾ ਜਿਹੜਾ ਲਾਭ ਹੁੰਦਾ ਔਰ ਲੜਕੀ ਵਾਲਿਆਂ ਦਾ ਨਫਾ, ਤਾਂ ਮੰਨਿਆ ਇੱਕ ਤਾਂ ਧੀ ਤੋਰਨੀ, ਸਭ ਤੋਂ ਵੱਡਾ ਦਾਨ ਤਾਂ ਧੀ ਪਰਿਵਾਰ ਵਾਲਾ ਕਰਦਾ, ਕੰਨਿਆ ਦਾਨ, ਏਡਾ ਵੱਡਾ ਦਾਨ ਕਰ ਦਿੱਤਾ ਜਨਮ ਦੇ ਕਰਕੇ, ਪਾਲ ਕੇ, ਪੜ੍ਹਾ ਕੇ, ਲਿਖਾ ਕੇ, ਔਰ ਆਪਣੀ ਧੀ ਦਾ ਕੰਨਿਆ ਦਾਨ ਕੀਤਾ। ਇਸ ਕਰਕੇ ਦ੍ਰਿਸ਼ਟਾਂਤ ਦਿੱਤਾ ਹੈ, ਹਾਨ ਕਾਨ ਜਾਨੀ ਹੈ, ਕਿਸੇ ਦੀ ਹਾਨੀ ਇਸ ਵਿੱਚ ਜਾਣੋ, ਦੋਹੋਂ ਦਲ ਵਿਖੇ ਜੈਸੇ ਬਾਜਤ ਨਿਸ਼ਾਨ ਤਾਨ, ਜਿਸ ਤਰ੍ਹਾਂ ਦੋਵੇਂ ਦਲਾਂ ਦੇ ਵਿੱਚ ਤਾੜ ਤਾੜ ਨਗਾਰੇ ਵੱਜਦੇ ਨੇ, ਦੋਵੇਂ ਰਾਜਿਆਂ ਦੇ ਪਾਸੇ ਜਦੋਂ ਚੜ੍ਹਾਈ ਕਰਦੇ ਨੇ ਰਾਜੇ, ਕਾਹੂ ਕਹੋ ਜੈ ਕਾਹੂ ਕਹੋ ਪਰਾਜੈ ਪਹਿਚਾਨੀ ਹੈ, ਤੇ ਕੋਈ ਰਾਜੇ ਦੀ ਜਿੱਤ ਹੁੰਦੀ ਹੈ ਤੇ ਕਿਸੇ ਦੀ ਹਾਰ ਹੁੰਦੀ ਹੈ। ਦੋਵੇਂ ਰਾਜੇ ਮੈਦਾਨ ਵਿੱਚ ਉਤਰੇ ਨੇ, ਜੈਸੇ ਦੋਹੂ ਕੂਲ ਸਰਤਾ ਮੈਂ ਭਰ ਨਾਓ ਚੱਲੈ, ਜਿਸ ਤਰ੍ਹਾਂ ਦੋਵੇਂ ਕੰਢਿਆਂ ਦੇ ਵਿੱਚ ਭਰੀ ਹੋਈ ਬੇੜੀ ਜਦ ਚੱਲਦੀ ਹੈ, ਕੋ ਮਾਜ ਤਾਰ ਕੋ ਪਾਰ ਪਰਵਾਨੀ ਹੈ, ਕਈ ਬੇੜੀਆਂ ਐਸੀਆਂ ਵੀ ਨੇ ਭਾਰ ਬਹੁਤਾ ਹੋਣ ਕਰਕੇ ਨਾ ਕੋਈ ਬੇੜੀ ਪਾਣੀ ਵਿੱਚ ਡੁੱਬ ਵੀ ਜਾਂਦੀ ਹੈ, ਔਰ ਕੋਈ ਬੇੜੀ ਜਿਹੜੀ ਹੁੰਦੀ ਉਹ ਨਦੀ ਤੋਂ ਪਾਰ ਲੰਘ ਜਾਂਦੀ ਹੈ। ਇਹ ਤਿੰਨ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦੇ ਕਰਕੇ ਦੱਸਿਆ। ਧਰਮ ਅਧਰਮ ਕਰਮ ਕਹਿ ਅਸਾਧ ਸਾਧ, ਕਹਿੰਦੇ ਹਨ ਧਰਮ ਕਰਮ ਕਰਕੇ ਹੀ ਜਿਹੜੇ ਨੇ ਸਾਧੂ ਉਹ ਸੰਸਾਰ ਵਿੱਚ ਪ੍ਰਗਟ ਹੁੰਦੇ, ਯਾਨੀ ਕਿ ਉਹਨਾਂ ਦੇ ਕਰਮ ਹੀ ਜਿਹੜੇ ਨੇ ਉਹ ਦੱਸਦੇ ਹਨ ਕਿ ਸਾਧੂ ਹਨ। ਨਾਮ ਜਾਂ ਪਹਿਰਾਵਾ, ਉਹ ਸੰਤ ਦਾ ਜਿਹੜਾ ਹੈ ਉਹ ਪਹਿਰਾਵਾ ਹੀ ਸੰਤ ਨਹੀਂ ਹੈ, ਉਹਦਾ ਨਾਮ ਹੀ

ਉਨਮਾਨੀਆਂ ਤੋਂ ਭਾਵ ਵਿਚਾਰੀ ਜਾਂਦੀ ਹੈ, ਭਾਵ ਉਹਨਾਂ ਦੀ ਉੱਚ ਪਦਵੀ ਹੀ ਵਿਚਾਰੀ ਜਾਂਦੀ ਹੈ। ਸੋ ਮਹਾਰਾਜ ਜੀ ਦੇ ਪਾਵਨ ਬਚਨ ਜਿੱਥੋਂ ਆਪਾਂ ਆਰੰਭਤਾ ਕੀਤੀ ਸੀ, ਸਾਧ ਜਨਾ ਕੀ ਅਚਰਜ ਕਥਾ, ਉਹਨਾਂ ਦਾ ਜੀਵਨ ਹੀ ਏਡਾ ਮਹਾਨ ਹੈ ਸਾਧੂਆਂ ਦਾ, ਔਰ ਉਹਨਾਂ ਦੇ ਕਰਮ ਕਰਕੇ ਹੀ ਉਹਨਾਂ ਨੂੰ ਉੱਚ ਪਦਵੀ ਪ੍ਰਾਪਤ ਹੋਈ ਹੈ, ਅਤੇ ਸੰਸਾਰ ਨਾਲ ਉਹਨਾਂ ਦਾ ਜੀਵਨ ਵੱਖਰਾ ਹੈ। ਸੋ ਇਹ ਉਪਦੇਸ਼ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ 382 ਨੰਬਰ ਕਵਿਤ ਸਵਈਏ ਦੇ ਅੰਦਰ ਉਪਦੇਸ਼ ਦਿੱਤਾ ਹੈ। ਮਹਾਰਾਜ ਕਿਰਪਾ ਕਰਨ, ਜੋ ਉਪਦੇਸ਼ ਸਾਨੂੰ ਬਖਸ਼ਿਆ ਸਾਡੇ ਹਿਰਦਿਆਂ 'ਚ ਵਸੇ, ਇਹਨਾਂ ਬਚਨਾਂ ਨੂੰ ਕਮਾ ਸਕੀਏ, ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕਣ, ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਧਰਮ ਅਧਰਮ ਕਰਮ ਕਹਿ ਸਾਧ ਸਾਧ, ਊਚ ਨੀਚ ਪਦਵੀ ਪ੍ਰਸਿੱਧ ਉਨਮਾਨੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਮਿੱਤਰ ਸਿੰਘ ਜੀ। ਗੁਰਦੁਆਰਾ ਮੰਜੀ ਸਾਹਿਬ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਵੋ ਸੱਜਣਾ, ਹਉਂ ਦੇਖਾਂ ਦਰਸ਼ਨ ਤੇਰਾ ਰਾਮ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਜੱਥਾ। ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਹੁਣ ਸ਼ਬਦ ਪੜਿਆ ਜਾਵੇਗਾ, ਕੀਤਾ ਲੋੜੀਏ ਕੰਮ ਸੋ ਹਰ ਪਏ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਾਖੀ ਹੈ। ਉਸ ਤੋਂ ਬਾਅਦ ਅਰਦਾਸ ਹੋਵੇਗੀ ਆਨੰਦ ਕਾਰਜ ਦੀ ਰਮਤਾ ਦੀ। ਆਓ ਬੜੇ ਪਿਆਰ ਦੇ ਨਾਲ ਹੁਣ ਸ਼ਬਦ ਸਰਵਣ ਕਰੀਏ ਜੀ।

ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੈ ਹਉਮੈ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਯੋਗ ਸੱਜਣ ਸੱਚਾ ਪਾਤਸ਼ਾਹ ਸਿਰ ਸਿਆਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਹਿ ਜਹਿ ਪੇਖੋਂ ਤਹਿ ਹਜੂਰ ਦੂਰ ਕਤਹੂੰ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਜਹਿ ਜਹਿ ਪੇਖੋਂ ਤਹਿ ਹਜੂਰ ਦੂਰ ਕਤਹੂੰ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੈ ਆਪਿਆਉ ਦੇ ਕੱਚ ਊਣ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਆਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹੇ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹੇ ਅਰਾਧਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ, ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਬੇਟੇ ਬੇਟੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠਣਾ ਏ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

अब सतगुर पुरख मिलाया बलराम जियो निरपौ पहमन होए

ਆਬ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ

ਸੋ ਦੋਨਾਂ ਹੀ ਪਰਿਵਾਰਾਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ। ਮਹਾਰਾਜ ਬੜੀ ਕਿਰਪਾ ਕੀਤੀ ਹੈ ਜੀ, ਬੱਚਾ ਔਰ ਬੱਚੀ ਦੇ ਆਨੰਦ ਕਾਰਜ ਮਹਾਰਾਜ ਪੂਰਵ ਮਰਿਆਦਾ ਅਨੁਸਾਰ ਹੋਏ ਨੇ, ਰਹਿੰਦੇ ਕਾਰਜ ਮਹਾਰਾਜ ਆਪ ਅਰਦਾਸ ਕਰਨ। ਆਓ ਆਨੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਨਾਲ ਜੁੜਨਾ ਕਰੀਏ ਜੀ।

ਹਰਿਕ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੀ ਤੁਮਰਾ ਅੰਤ ਉੱਚੇ ਤੇ ਉੱਚਾ ਪਗ ਸਗਲ ਸਮੱਗਰੀ ਤੁਮਰਾ ਸੂਤਰ ਤੁਮਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਦੀਪਕ ਸਿੰਘ ਰਿਆੜ ਪਿਤਾ ਸਰਦਾਰ ਮਨਿੰਦਰ ਸਿੰਘ ਰਿਆੜ ਅਤੇ ਮਾਤਾ ਰਣਜੀਤ ਕੌਰ ਜੀ ਰਿਆੜ ਲੜਕੀ ਬੀਬਾ ਜਸਮਨ ਕੌਰ ਬੰਡਾਲ ਪਿਤਾ ਸਰਦਾਰ ਬਲਕਾਰ ਸਿੰਘ ਬੰਡਾਲ ਅਤੇ ਮਾਤਾ ਸ਼ਰਨਜੀਤ ਕੌਰ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਲਾਵਾਂ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੀ ਸੁੱਖਾਂ ਦੇ ਪ੍ਰਵੇਸ਼ ਕਰਨੀ
ਪਰਸਪਰ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਈ। ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ ਜੀ, ਸੇਵਕਾਂ ਦੀਆਂ ਸੇਵਾਵਾਂ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ। $500 ਗੁਰਦੁਆਰਾ ਸਾਹਿਬ ਅਤੇ ਸੇਵਾ ਕੀਤੀ ਹੈ ਬਲਕਾਰ ਸਿੰਘ ਅਤੇ ਸਾਰੇ ਹੀ ਪਰਿਵਾਰ ਵੱਲੋਂ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ, ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰੱਛਿਆ ਕਰਹੀ, ਸੋ ਹਮਰੀ ਰੱਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਾਹੋ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ, ਖੰਭ ਵੀ ਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੈ ਲਹਾ ਸੋ ਸੱਜਣ ਢੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇ ਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੁਰੈ ਚਰਨੀ ਲਾਇਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਨੰਦ ਕਾਰਜ ਸੰਪੂਰਨ ਹੋਏ ਹਨ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹਿ ਜਾਈਏ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਸਤਿਗੁਰੂ ਕਿਰਪਾ ਕਰਨ, ਸੁਭਾਗ ਪਰਿਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ, ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਹੋਵੇ। ਆਓ ਹੁਣ ਗੁਰੂ ਘਰ ਦਾ ਢਾਡੀ ਜੱਥਾ ਭਾਈ ਜਰਨੈਲ ਸਿੰਘ ਜੀ ਖੁੱਡਾ ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਰਬ ਇੱਛਾ ਪੂਰਕ ਹਾਲਤ ਪਲਤ ਦੇ ਰਾਖੇ ਵਿਸ਼ਵ ਦੇ ਕਲਿਆਣਕਾਰੀ ਭਗਤ ਵਤਸਲ, ਮੌਕੇ ਦੇ ਮਾਲਕ ਗੁਰੂ ਗੱਦੀ ਬਿਰਾਜਮਾਨ, ਸ਼ਬਦਾ ਅਵਤਾਰ ਬਾਣੀ ਸੰਗ੍ਰਹਿ, ਜੁਗੋ ਜੁਗ ਅਟਲ ਛਤਰ ਚਵਰ ਤਖ ਦੇ ਮਾਲਕ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ, ਖੁਸ਼ੀਆਂ ਭਰਿਆ ਸਮਾਂ ਆਇਆ। ਦਾਸ ਦੇ ਢਾਡੀ ਜਥੇ ਵੱਲੋਂ ਦੋਹਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ ਲੱਖ ਲੱਖ ਵਧਾਈ ਹੋਵੇ। ਆਓ ਇਸ ਵਧਾਈ ਦਾ ਯੋਗ ਉੱਤਰ ਫਤਿਹ ਦੇ ਪਾਵਨ ਸਿਮਰਨ ਦੁਆਰਾ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਓ ਜੀ। ਨਾਲੇ ਸਿਮਰਨ ਕਰੀਏ, ਪਾਤਸ਼ਾਹ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗ ਸਕੇ। ਸਾਰੀ ਸੰਗਤ ਕਿਰਪਾ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਬਹੁਤ ਸਤਿਗੁਰ ਨੇ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ, ਖੁਸ਼ੀਆਂ ਭਰਿਆ ਸਮਾਂ ਆਇਆ। ਇਸ ਖੁਸ਼ੀਆਂ ਭਰੇ ਸਮੇਂ ਦੀ ਹਰ ਕਿਸੇ ਮਨੁੱਖ ਨੂੰ ਉਡੀਕ ਹੁੰਦੀ ਹੈ, ਕਦੋਂ ਸਮਾਂ ਆਵੇ, ਕਦੋਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰੀਏ, ਖੁਸ਼ੀਆਂ ਮਨਾਈਆਂ ਜਾਣ। ਸਭ ਤੋਂ ਵੱਧ ਖੁਸ਼ੀ ਹੁੰਦੀ ਆ ਮਾਤਾ ਨੂੰ, ਮਾਂ ਉਡੀਕਦੀ ਆ ਕਦੋਂ ਨੂੰਹ ਰਾਣੀ ਘਰ ਆਵੇ। ਮੈਂ ਆਪਣੀ ਜ਼ਿੰਮੇਵਾਰੀ ਉਹਨੂੰ ਸੌਂਪਾਂ। ਆਓ, ਖੁਸ਼ੀਆਂ ਭਰਿਆ ਸਮਾਂ ਆਇਆ, ਇਸ ਮੌਕੇ ਦੇ ਨਾਲ ਮਿਲਦੀ ਜੁਲਦੀ ਕਵਿਤਾ ਤੁਹਾਡੀ ਜਥਾ ਦੀ ਸੇਵਾ 'ਚ ਬੇਨਤੀ ਕਰ ਰਿਹਾ, ਸਰਵਣ ਕਰਕੇ ਧੰਨਵਾਦੀ ਬਣਾਉਣਾ ਜੀ, ਇਹ ਬੇਨਤੀ ਕੀਤੀ ਜਾ ਰਹੀ ਹੈ।

0: ਤੇਲ ਚੋਇਆ ਵਿੱਚ ਹੈ ਬਰੂਹਾਂ ਦੇ
1: ਲਿਖ ਮੇਲ ਹੋਣੇ ਅੱਜ ਦੋਹਾਂ ਰੂਹਾਂ ਦੇ
0: ਸਗਨਾਂ ਦਾ ਤੇਲ ਚੋਇਆ ਵਿੱਚ ਹੈ ਬਰੂ।

0: ਪਹੋ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਗੁਰੂ ਮਰਜ਼ਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਸਾਰੀਆਂ ਸੰਗਤਾਂ ਨੇ, ਰਿਸ਼ਤੇਦਾਰਾਂ ਨੇ, ਭੈਣ ਭਰਾਵਾਂ, ਸੱਜਣਾ ਮਿੱਤਰਾਂ ਨੇ ਇਸ ਖੁਸ਼ੀ ਦੇ ਮੌਕੇ ਵਿੱਚ ਹਾਜ਼ਰ ਹੋ ਕੇ ਆਪਣੀ ਹਾਜ਼ਰੀ ਭਰ ਕੇ ਇਸ ਖੁਸ਼ੀ ਦੇ ਮੌਕੇ ਨੂੰ ਬਹੁਤ ਸੁਹਾਵਣਾ ਬਣਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਦੋਹਾਂ ਪਰਿਵਾਰਾਂ ਵਿੱਚ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ, ਸੁਭਾਗੀ ਜੋੜੀ ਦੇ ਸਿਰ ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਦਿਨ ਦੁੱਗਣੀ ਰਾਤ ਚੌਗਣੀ ਸਤਿਗੁਰੂ ਜੀ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ, ਹੋਈਆਂ ਬੇਨਤ ਭੁੱਲਾਂ ਦੀ ਖੇਮਾ, ਕੀਰਤਨ ਦਾ ਤੁਸਾਂ ਸਤਿਕਾਰ ਕੀਤਾ ਮੈਂ ਅਰਦਾਸ ਕਰਾਂ ਜੀ, ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ, ਉਹ ਫਿਰ ਵਧਾਈ ਦਾ ਯੋਗ ਉੱਤਰ ਫਿਰ ਚੜ੍ਹਦੀ ਕਲਾ ਵਿੱਚ ਦੇ ਕੇ ਆਗਿਆ ਬਖਸ਼ਿਸ਼ ਕਰੋ ਜੀ। ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ, ਅਗਲਾ ਪ੍ਰੋਗਰਾਮ ਬਾਬਾ ਜੀ ਕੋ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸ਼ਰਮ ਕਰਾਉਂਦੇ ਪਏ ਢਾਡੀ ਜਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦੇ ਸਾਥੀ ਪਰਿਵਾਰਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਇੱਥੇ ਹੀ ਸਮਾਪਤੀ ਹੈ ਵਿਆਹ ਦੇ ਸਮਾਗਮਾਂ ਦੀ। ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਜੋ ਸਗਨ ਹੈ ਉਹ ਮਾਤਾ ਪਿਤਾ ਨੇ ਹੀ ਪਾਉਣਾ ਹੈ ਸੁਭਾਗ ਪਰੀ ਜੋੜੀ ਦੇ ਨੂੰ, ਬਾਕੀ ਸੰਗਤ ਨੇ ਜਿਹੜਾ ਸਗਨ ਹੈ ਉਹ ਬਾਹਰ ਟੈਂਟ ਵਿੱਚ ਪਾਉਣਗੇ ਅਤੇ ਨਾਲੇ ਉੱਥੇ ਤੁਸੀਂ ਲੰਗਰ ਛਕਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਦੂਸਰੀ ਬੇਨਤੀ ਹੈ ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ, ਗੱਲਾਂ ਨਹੀਂ ਕਰਨੀਆਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਜਰਨੈਲ ਸਿੰਘ ਜੀ ਕੁੱਡਾ ਉਹਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

आनंद गुणी निधान गुरु करी बनवा सारी संगत गज

ਗੁਰਦੇਵ ਪਿਤਾ ਦੇ ਸਤਿਕਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਤਸੰਗੀ ਜਨੋ, ਦਰ ਫਤਿਹ ਪ੍ਰਵਾਨ ਹੋਵੇ। ਫਤਿਹ ਦਾ ਯੋਗ ਉੱਤਰ ਚੜ੍ਹਦੀ ਕਲਾ ਵਿੱਚ ਦੇ ਕੇ ਧੰਨਵਾਦੀ ਬਣਾਓ ਜੀ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਤੁਸੀਂ ਹਰ ਰੋਜ਼ ਰਜ਼ੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਦੇ ਦਰ ਵਿੱਚ ਆ ਕੇ ਸਵਾਸਾਂ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਹਾਂ। ਸਤਿਗੁਰੂ ਕਿਰਪਾ ਕਰਨ, ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆ ਜੋ ਰਚਨਾ ਆਪ ਜੀ ਨੇ ਢਾਡੀ ਸਿੰਘਾਂ ਕੋਲੋਂ ਸਰਵਣ ਕੀਤੀ ਹੈ, ਇਹ ਸਾਰੀ ਹੀ ਗੁਰਬਾਣੀ ਦੀ ਪ੍ਰਥਾਏ ਕਿਸੇ ਵਿਦਵਾਨ ਨੇ ਲਿਖੀ ਤੇ ਸਭ ਕੁਝ ਸਾਨੂੰ ਸਮਝ ਆਇਆ ਕਿ ਆਹ ਮਨੁੱਖ ਬਾਣੀ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਸਾਨੂੰ ਕੀ ਲਾਭ ਪ੍ਰਾਪਤ ਹੁੰਦਾ। ਅਸੀਂ ਗੁਰੂ ਕੀ ਸੰਗਤ ਵਿੱਚ ਆਈਏ, ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰੀਏ, ਸਾਡਾ ਆਇਆ ਇੱਥੇ ਸਫਲ ਹੈ। ਗੁਰੂ ਪਾਤਸ਼ਾਹ ਦੇ ਦਰਸ਼ਨ ਦਾਰੇ ਕਰੀਏ, ਸਾਡੇ ਨੇਤਰ ਸਫਲੇ ਹੋ ਜਾਂਦੇ ਹਨ। ਪੰਕਤੀਆਂ ਵਿੱਚ ਆਈਆਂ ਹੈ ਵੀ ਜਿਸ ਜਿਸ ਵੀ ਮਨੁੱਖ ਨੇ ਇਸ ਬਾਣੀ ਨੂੰ ਪੜ੍ਹਿਆ ਉਹਦਾ ਲੋਕ ਵੀ ਸਵਾਰਿਆ ਗਿਆ ਤੇ ਪਰਲੋਕ ਵੀ ਸਵਾਰਿਆ ਗਿਆ। ਸਮਾਂ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਥਾ ਕਰਿਆ ਕਰਨੀ ਤੇ ਆਪ ਜਿਹੀਆਂ ਸਰਬੱਤ ਸੰਗਤਾਂ ਨੇ ਸਰਵਣ ਕਰਿਆ ਕਰਨੀ, ਰਾਗੀ ਸਿੰਘਾਂ ਨੇ ਕੀਰਤਨ ਕਰਨਾ, ਗੁਰੂ ਪਾਤਸ਼ਾਹ ਜੀ ਨੇ ਕਥਾ ਕਰਨੀ, ਤੁਹਾਡੇ ਵਰਗੀਆਂ ਰੰਗ ਰਤੜੀਆਂ ਰੂਹਾਂ ਉਹਨਾਂ ਨੇ ਬਾਣੀ ਸਰਵਣ ਕਰਕੇ, ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਨਾ। ਇੱਕ ਨੇਤਰਹੀਣ ਉਹਨੂੰ ਪਤਾ ਲੱਗਿਆ ਗੁਰੂ ਮਹਾਰਾਜ ਜੀ ਇੱਧਰ ਇਲਾਕੇ ਵਿੱਚ ਆਏ ਹਨ ਤੇ ਕਥਾ ਕਰਦੇ ਹਨ, ਉਹ ਵੀ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਆ ਗਿਆ ਤੇ ਗੁਰੂ ਪਾਤਸ਼ਾਹ ਜੀ ਕਥਾ ਕਰ ਰਹੇ ਸਨ। ਉਹਨੇ ਆਪਣੇ ਮੋਢੇ ਤੋਂ ਪਰਨਾ ਉਤਾਰਿਆ, ਪਰਨੇ ਦੀਆਂ ਦੋ ਕੰਨੀਆਂ ਖਿਲਾਰ ਕੇ ਆਪਣੀ ਝੋਲੀ ਵਿੱਚ ਰੱਖ ਕੇ ਖਿਲਾਰ ਕੇ ਹੱਥ ਜੋੜ ਕੇ ਬੈਠ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਾ ਕਰੀ ਗਏ, ਉਹ ਸੁਣੀ ਗਿਆ। ਕਥਾ ਦੀ ਹੋਈ ਸਮਾਪਤੀ, ਉਹਨੇ ਦੋਵੇਂ ਕੰਨੀਆਂ ਫੜੀਆਂ, ਪਰਨੇ ਨੂੰ ਇਕੱਠਿਆਂ ਕੀਤਾ, ਆਪਣੇ ਮੱਥੇ ਦੇ ਨਾਲ ਲਾ ਕੇ ਘੁੱਟ ਕੇ ਆਪਣੀ ਛਾਤੀ ਦੇ ਨਾਲ ਉਸ ਪਰਨੇ ਨੂੰ ਲੈ ਕੇ ਆਪਣੇ ਘਰ ਨੂੰ ਚਲਾ ਗਿਆ। ਅਗਲੇ ਦਿਨ ਫਿਰ ਉਸੇ ਤਰ੍ਹਾਂ ਹੀ ਪਤਾ ਕਰ ਲਿਆ ਕਿੰਨੇ ਦਿਨ ਗੁਰੂ ਪਾਤਸ਼ਾਹ ਨੇ ਇੱਥੇ ਕਥਾ ਕਰਨੀ, ਕਹਿਣ ਲੱਗੇ ਜੀ ਇੰਨੇ ਦਿਨ। ਰੋਜ਼ ਦੀ ਰੁਟੀਨ ਬਣ ਗਈ, ਰੋਜ਼ ਉਹਨੇ ਤੁਹਾਡੇ ਵਾਂਗੂ ਆਉਣਾ, ਕਥਾ ਬਹਿ ਕੇ ਸਰਵਣ ਕਰਨੀ। ਗੁਰੂ ਪਾਤਸ਼ਾਹ ਜੀ ਨੇ ਕਥਾ ਸ਼ੁਰੂ ਕਰ ਦੇਣੀ, ਉਹਨੇ ਪਰਨੇ ਦੀਆਂ ਕੰਨੀਆਂ ਖੋਲ ਲੈਣੀਆਂ, ਆਪਣੇ ਅੱਗੇ ਝੋਲੀ ਵਿੱਚ ਵਿਛਾ ਲੈਣਾ, ਕਥਾ ਸਰਵਣ ਕਰਨੀ। ਜਦੋਂ ਕਥਾ ਦੀ ਹੋਣੀ ਸਮਾਪਤੀ, ਉਸੇ ਤਰ੍ਹਾਂ ਪਰਨੇ ਨੂੰ ਇਕੱਠਿਆਂ ਕਰਕੇ ਮੱਥੇ ਨਾਲ ਲਾ ਕੇ ਘੁੱਟ ਕੇ ਬੜੇ ਸਤਿਕਾਰ ਦੇ ਨਾਲ ਉਹਨੇ ਆਪਣੇ ਚਲੇ ਜਾਣਾ। ਸਮਾਂ ਚੱਲਦਾ ਗਿਆ ਚੱਲਦਾ ਗਿਆ। ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੇਰਾ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ, ਭਲੇ ਪੁਰਸ਼ਾ, ਮੰਗ ਕੀ ਮੰਗਣਾ? ਉਹਨੇ ਜਵਾਬ ਦਿੱਤਾ, ਕਹਿਣ ਕਿ ਗੁਰੂ ਪਾਤਸ਼ਾਹ ਜੀ ਤੁਹਾਡੀ ਕਿਰਪਾ ਦਾ ਸਰਕਾ, ਕਿਸੇ ਚੀਜ਼ ਦੀ ਲੋੜ ਨਹੀਂ, ਬਹੁਤ ਕੁਛ ਹੈ। ਹੈ ਨੇਤਰਹੀਣ, ਇਹ ਨਹੀਂ ਕਿਹਾ ਕਿ ਮੈਂ ਨੇਤਰਹੀਣ ਹਾਂ ਜਾਂ ਇਹ ਹਾਂ ਵੋ ਹਾਂ, ਮੇਰੇ ਕੋਲ ਇਹ ਨਹੀਂ ਵੋ ਨਹੀਂ। ਕਹਿਣ ਕਿ ਤੁਹਾਡੀ ਕਿਰਪਾ ਦਿੱਤਾ, ਬਹੁਤ ਕੁਛ ਹੈ, ਕਿਸੇ ਚੀਜ਼ ਦੀ ਲੋੜ ਨਹੀਂ। ਸਤਿਗੁਰਾਂ ਨੇ ਫਿਰ ਕਿਹਾ, ਕਹਿਣ ਲੱਗੇ, ਭਲਿਆ ਪੁਰਸ਼ਾ, ਰੱਬ ਦਿਆ ਬੰਦਿਆ, ਮੰਗ ਕੀ ਮੰਗਣਾ? ਜੋ ਮੰਗੇਗਾ ਉਹ ਤੇਰੀ ਮੰਗ ਪੂਰੀ ਹੋ ਜਾਵੇਗੀ। ਉਹਨੇ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਜੇ ਤੁੱਠੇ ਜੇ ਤੇ ਮੇਰੀ ਬੇਨਤੀ ਨੂੰ ਇਨਕਾਰ ਨਾ ਕਰਿਓ, ਪ੍ਰਵਾਨ ਜ਼ਰੂਰ ਲਿਓ। ਕਹਿਣ ਲੱਗੇ, ਜੀ ਠੀਕ ਆ, ਤੁਸੀਂ ਹੁਕਮ ਕਰੋ, ਜੋ ਮੰਗੋਗੇ ਮਿਲ ਜਾਵੇਗਾ, ਤੁਹਾਡੀ ਬੇਨਤੀ ਜ਼ਰੂਰ ਪ੍ਰਵਾਨਾਂਗੇ, ਪ੍ਰਵਾਨਣ ਯੋਗ ਹੋਈ ਤੇ ਜ਼ਰੂਰ ਪ੍ਰਵਾਨਾਂਗੇ। ਕਹਿਣਗੇ, ਪਾਤਸ਼ਾਹ ਸਿਰਫ ਇੱਕ ਮਿੰਟ ਵਾਸਤੇ, ਨਾ ਜ਼ਿਆਦਾ ਨਹੀਂ, ਇੱਕ ਮਿੰਟ ਵਾਸਤੇ ਮੇਰੇ ਨੇਤਰ ਖੋਲ ਦੇ ਤਾਂ ਮੈਨੂੰ ਆਪਣੇ ਦਰਸ਼ਨ ਦੇ ਦੇ।
ਲਾਗੋ ਕਿਸੇ ਨੇ ਸਵਾਲ ਕੀਤਾ, ਕਹਿਣ ਲੱਗੇ ਜੇ ਤੂੰ ਮੰਗ ਹੀ ਕੀਤੀ ਆ ਤੇ ਫਿਰ ਤੂੰ ਸਦਾ ਵਾਸਤੇ ਮੰਗ ਲਿਆ। ਕਹਿਣ ਲੱਗੇ ਨਹੀਂ, ਜੋ ਮੈਨੂੰ ਇੱਛਾ ਸੀ, ਜੋ ਮੇਰੇ ਮਨ ਵਿੱਚ ਆ ਮੈਂ ਮੰਗ ਲਿਆ। ਕਹਿਣ ਲੱਗੇ ਪਾਤਸ਼ਾਹ ਇੱਕ ਮਿੰਟ ਵਾਸਤੇ ਮੇਰੇ ਨੇਤਰ ਖੋਲ ਦੇ ਤੇ ਮੈਨੂੰ ਆਪਣੇ ਦਰਸ਼ਨ ਦੇ ਦੇ। ਅਕਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕਿਹਾ, ਕਹਿਣ ਲੱਗੇ ਭਲਿਆ ਗੁਰੂ ਨਾਨਕ ਤੇਰੇ ਤੇ ਟੁੱਟੇ ਹਨ ਤੇ ਤੂੰ ਨੇਤਰ ਦੁਬਾਰਾ ਕਹਿੰਦੇ ਇੱਕ ਮਿੰਟ ਵਾਸਤੇ ਖੋਲ ਦਿਓ, ਦੁਬਾਰਾ ਮੁੜ ਕੇ ਦਰਸ਼ਨ ਦੇ ਕੇ ਬੰਦ ਕਰ ਦਿਓ ਭਾਵੇਂ। ਕਹਿਣ ਲੱਗੇ ਜੀ ਹਾਂ ਮੇਰੀ ਇਹੋ ਇੱਛਾ ਹੈ, ਹੋਰ ਨਹੀਂ। ਅਕਾਲ ਪੁਰਖ ਨੇ ਕਿਰਪਾ ਕੀਤੀ, ਨੇਤਰ ਖੁੱਲੇ, ਉਹਨੇ ਭਰ ਕੇ ਗੁਰੂ ਅਰਜਨ ਦੇਵ ਮਹਾਰਾਜ ਦਰਸ਼ਨ ਦਿਦਾਰੇ ਕੀਤੇ। ਕਹਿਣ ਲੱਗੇ ਪਾਤਸ਼ਾਹ ਹੁਣ ਕਿਰਪਾ ਕਰੋ, ਮੈਨੂੰ ਉਸੇ ਤਰ੍ਹਾਂ ਹੀ ਕਰ ਦਿਓ। ਹੈਰਾਨ ਹੋਏ ਸੰਗਤ ਲਾਗੇ ਸੁਣਨ ਵਾਲੀ। ਕਹਿਣ ਲੱਗੋ ਇੰਨੇ ਚਿਰ ਦੇ ਨੇਤਰ ਬੰਦ ਜੇ ਖੁੱਲੇ ਤੇ ਫਿਰ ਕਹਿਣ ਲੱਗਾ ਬੰਦ ਕਰ ਦਿਓ। ਕਹਿਣ ਲੱਗੇ ਪਾਤਸ਼ਾਹ ਕਿਰਪਾ ਕਰੋ, ਦਰਸ਼ਨ ਤੁਹਾਡੇ ਹੋ ਗਏ, ਨੇਤਰ ਮੇਰੇ ਉਸ ਤਰ੍ਹਾਂ ਦੇ ਕਰ ਦਿਓ। ਫਿਰ ਸਵਾਲ ਹੋਇਆ, ਕਹਿਣ ਲੱਗੇ ਕਾਰਨ। ਕਹਿਣ ਲੱਗੇ ਜੀ ਤੁਹਾਡੇ ਬਚਨ ਮੈਂ ਰੋਜ਼ ਸੁਣਦਾ ਸਾਂ, ਉਹ ਮੇਰੇ ਹਿਰਦੇ ਵਿੱਚ ਗਏ ਬੈਠ, ਮੈਂ ਵਸਾਲੇ, ਕੋਸ਼ਿਸ਼ ਕੀਤੀ ਆ ਵਸਾਉਣ ਦੀ। ਦਰਸ਼ਨ ਤੁਹਾਡੇ ਹੋ ਗਏ ਹਨ, ਤੁਹਾਡੇ ਦਰਸ਼ਨ ਤੋਂ ਇਲਾਵਾ ਹੋਰ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਨੇਤਰ ਹੋਣਗੇ, ਇੱਧਰ ਉੱਧਰ ਨਜ਼ਰ ਭਟਕੇਗੀ, ਤੁਹਾਡੇ ਦਰਸ਼ਨਾਂ ਤੋਂ ਨਜ਼ਰ ਮੇਰੀ ਵਾਂਝੀ ਚਲੀ ਜਾਵੇਗੀ ਤੇ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਬਚਨ ਤੁਹਾਡੇ ਹਿਰਦੇ ਵਿੱਚ ਵਸ ਗਏ, ਨੇਤਰਾਂ ਨਾਲ ਤੁਹਾਡੇ ਮੈਂ ਦਰਸ਼ਨ ਕਰ ਲਏ ਹਨ ਤੇ ਮੈਨੂੰ ਪਾਤਸ਼ਾਹ ਉਸੇ ਤਰ੍ਹਾਂ ਦੇ ਮੁੜ ਕੇ ਕਰ ਦਿਓ, ਤੁਹਾਡੇ ਤੇ ਸਵਾਹ ਹੋਰ ਮੇਰਾ ਦੁਨੀਆਂ ਵਿੱਚ ਹੈ ਹੀ ਕੋਈ ਨਹੀਂ। ਇਹ ਹੈ ਸਾਡਾ ਸੰਗਤ ਵਿੱਚ ਆਉਣਾ। ਜੇ ਗੁਰੂ ਦੇ ਬਚਨਾਂ ਨੂੰ ਅਸੀਂ ਹਿਰਦੇ ਵਿੱਚ ਵਜਾਈਏ, ਕਥਾ ਕਰਨ ਦਾ ਕੀ ਮਤਲਬ ਹੈ ਵੀ ਕੋਈ ਨਾ ਕੋਈ ਬਚਨ ਸਾਡੇ ਹਿਰਦੇ ਵਿੱਚ ਬੈਠ ਜਾਏ। ਸ਼ਬਦ ਸੁਣਦੇ ਹਾਂ, ਕੀਰਤਨ ਸਰਵਣ ਕਰਦੇ ਹਾਂ। ਹੁਣ ਜਿਹੜੀ ਇੱਕ ਪੰਕਤੀ ਆਪ ਜੀ ਨੇ ਸੁਣੀ ਹੈ ਗੰਧਕਾ ਦੀ ਬਾਬਤ, ਪਾਪਣ ਸੀ, ਕੁਕਰਮ ਕਰਦੀ ਸੀ, ਸਮੇਂ ਨੇ ਬਦਲੀ ਕਰਵਟ, ਕੋਈ ਸੰਤ ਮਹਾਂਪੁਰਸ਼ ਉਹਦੇ ਦਰਵਾਜ਼ੇ ਤੇ ਆਏ ਤਾਂ ਉਹਨਾਂ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲਿਆ ਗੰਧਕਾ ਨੇ। ਕਹਿਣ ਲੱਗੇ ਧੀਏ ਮੈਂ ਇੱਕ ਰਾਤ ਤੇਰੇ ਘਰ ਵਿੱਚ ਰਹਿਣਾ, ਸਿਰਫ ਅਸੀਂ ਦੋ ਜਾਣੇ, ਇੱਕ ਮੈਂ ਤੇ ਕਾ ਮੇਰੇ ਨਾਲ ਤੋਤਾ ਹੈ, ਹੋਰ ਇਸ ਤੋਂ ਵੱਧ ਕੋਈ ਨਹੀਂ, ਮੈਂ ਇੱਕ ਰਾਤ ਤੇਰੇ ਕੋਲ ਰਹਿਣਾ। ਵੇਸਵਾ ਨੇ ਦਰਵਾਜ਼ਾ ਖੋਲਿਆ, ਗਨਕਾ ਨੇ ਬੜੀ ਹੈਰਾਨ ਹੋਈ। ਕਹਿਣ ਲੱਗੇ ਬਾਬਾ ਤੈਨੂੰ ਪਤਾ ਹੋਣਾ ਚਾਹੀਦਾ ਵੀ ਇਹ ਦਰਵਾਜ਼ਾ ਕਿਹਦਾ ਹੈ। ਕਹਿਣ ਲੱਗੇ ਧੀਏ ਕਿਹਦਾ। ਕਹਿਣ ਲੱਗੇ ਬਾਬਾ ਮੈਂ ਹੈਰਾਨ ਹਾਂ ਕਿ ਹਰ ਆਉਣ ਵਾਲਾ ਬੰਦਾ ਨੇ ਝਿਜਕ ਹੋ ਕੇ ਮੇਰਾ ਦਰਵਾਜ਼ਾ ਖੜਕਾਉਂਦਾ ਤੇ ਕਦੀ ਐਡੇ ਸਤਿਕਾਰ ਨਾਲ ਮੈਨੂੰ ਕਿਸੇ ਨੇ ਆਵਾਜ਼ ਵੀ ਨਹੀਂ ਮਾਰੀ। ਮੈਂ ਕੁਕਰਮਣ ਹਾਂ, ਪਾਪਣ ਹਾਂ। ਕਹਿਣ ਲੱਗੇ ਧੀਏ ਮੈਂ ਸਿਰਫ ਕੋਈ ਵੱਧ ਨਹੀਂ, ਇੱਕ ਰਾਤ ਇੱਥੇ ਰਹਿਣਾ ਸੀ, ਦੋ ਜਾਣੇ ਕਿ ਮੈਂ ਤੇ ਮੇਰੇ ਕੋਲ ਨਾ ਤੋਤਾ ਹੈ, ਰਾਤ ਕੱਟ ਕੇ ਮੈਂ ਚਲੇ ਜਾਣਾ। ਗਨਕਾ ਨੇ ਫਿਰ ਸਵਾਲ ਕੀਤਾ, ਕਹਿਣ ਲੱਗੀ ਬਾਬਾ ਮੈਨੂੰ ਹੈਰਾਨਗੀ ਤੇ ਇਸ ਗੱਲ ਦੀ ਹੈ, ਜਿੰਨੇ ਵੀ ਆਏ ਕਦੀ ਕਿਸੇ ਨੇ ਮੈਨੂੰ ਧੀ ਕਹਿ ਕੇ ਆਵਾਜ਼ ਨਹੀਂ ਮਾਰੀ, ਕਦੀ ਕਿਸੇ ਨੇ ਨਹੀਂ ਕਿਹਾ ਰਾਤ ਰਹਿਣਾ। ਬਾਬਾ ਤੂੰ ਅਜੀਬ ਹੈ, ਜਿਹਨੇ ਕਿਹਾ ਮੈਂ ਰਾਤ ਰਹਿਣਾ ਤੇ ਧੀਏ ਪੁੱਤਰੇ ਕਹਿ ਕੇ ਆਵਾਜ਼ ਮਾਰੀ ਹੈ, ਮੈਂ ਤੇ ਪਾਪਣ ਹਾਂ। ਸੰਤ ਮਹਾਂਪੁਰਸ਼ ਦੇ ਕੋਲ ਰਹੇ, ਸਰੀ ਬਣੀ ਉਹਨੇ ਸੇਵਾ ਕੀਤੀ, ਉਹਨੇ ਸਾਰੀ ਆਪਣੀ ਵਾਰਤਾ ਦੱਸੀ। ਕਹਿਣ ਲੱਗੇ ਬਾਬਾ ਪਤਾ ਨਹੀਂ ਮੇਰੇ ਕੋਲ ਕੀ ਗੁਨਾਹ ਹੋਇਆ, ਕੀ ਪਾਪ ਹੋਇਆ, ਮੇਰੇ ਨਾਲ ਅਜੇ ਤੱਕ ਕਦੀ ਕਿਸੇ ਨੇ ਚੱਜ ਦੀ ਨਿਗਾਹ ਨਾਲ ਵੇਖਿਆ ਹੀ ਨਹੀਂ, ਦਰਕਾਰ ਦੇ ਹਨ ਲੋਕ ਮੈਨੂੰ। ਤੇ ਬਾਬਾ ਤੂੰ ਮੈਨੂੰ ਧੀ ਕਹਿ ਕੇ ਆਵਾਜ਼ ਮਾਰਿਆ, ਪਹਿਲੀ ਵਾਰ ਪੁੱਤਰ ਕਹਿ ਕੇ ਆਵਾਜ਼ ਮਾਰਿਆ ਤੇ ਮੇਰਾ ਆਧਾਰ, ਕਹਿਣ ਲੱਗੇ ਆਧਾਰ ਤੇਰਾ ਹੋ ਜਾਵੇਗਾ, ਆ ਲੈ ਤੋਤਾ ਇਹਨੂੰ ਰਾਮ ਨਾਮ ਜਪਾਉਣਾ, ਰਾਮ ਨਾਮ ਜਪਾਈ ਜਾਵੀ, ਇਹਦੇ ਨਾਲ ਹੀ ਤੇਰਾ ਭਲਾ ਹੋ ਜਾਵੇਗਾ। ਗੁਰੂ ਪਿਆਰੀ ਸਤ ਸੰਗਤ, ਇਹ ਜਾਨਵਰ ਇੱਕ ਐਸਾ ਹੈ ਜਿਹੜਾ ਮਨੁੱਖ ਦੀ ਬੋਲੀ ਭਲੀ ਭਾਂਤ ਛੇਤੀ ਹੀ ਸਮਝਾ ਦਾ ਮਨੁੱਖ ਵਾਂਗੂ ਬੋਲਣ ਲੱਗ ਪੈਂਦਾ। ਰਾਮ ਰਾਮ ਉਹਨੂੰ ਜਪਾਉਂਦੀ ਰਹੀ, ਉਹਨੂੰ ਕੀ ਜਪਾਉਣਾ, ਉਹ ਵੀ ਰੱਟ ਗਿਆ, ਉਹਦੀ ਜ਼ਬਾਨ ਤੇ ਵੀ ਰਾਮ ਦਾ ਸ਼ਬਦ ਆ ਗਿਆ ਤੇ ਗਨਕਾ ਹੂੰ

ਸਾਡੇ ਹਿਰਦੇ ਵਿੱਚ ਵਸ ਜਾਏ, ਸਾਡਾ ਆਉਣਾ ਇੱਥੇ ਸਫਲ ਹੋ ਜਾਏ, ਸਾਡੇ ਨੇਤਰ ਸਫਲੇ ਹੋ ਜਾਣ, ਪੈਰ ਸਫਲੇ ਹੋ ਜਾਣ, ਜ਼ਬਾਨ ਸਫਲੀ ਹੋ ਜਾਏ ਵਾਹਿਗੁਰੂ ਕਹਿ ਕੇ। ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਲਾ। ਆਹ ਹੁਣ ਮੈਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਾਂ, ਇਤਿਹਾਸ ਦੀ ਵਾਰ ਨੂੰ ਹੀ ਤੁਹਾਡੇ ਚਰਨਾਂ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂ। ਹਰ ਚੀਜ਼ ਦਾ ਜੋੜ ਹੈ, ਜੇ ਪਾਪ ਹੈ ਤੇ ਪੁੰਨ ਹੈ, ਸੱਚ ਹੈ ਝੂਠ ਹੈ, ਨੇਕੀ ਹੈ ਬਦੀ ਹੈ, ਦਾਤਾ ਹੈ ਭਿਖਾਰੀ ਹੈ, ਜੇ ਸਿੱਖ ਹੈ ਤੇ ਸਿੱਖ ਦਾ ਵੈਰੀ ਵੀ ਹੈ। ਹਰ ਚੀਜ਼ ਦਾ ਜੋੜ ਆਈ ਹੈ। ਹੁਣ ਜਿਸ ਤਰ੍ਹਾਂ ਦਿਨ ਹੈ ਨਾਲ ਰਾਤ ਜੁੜੀ ਹੈ, ਹਰ ਚੀਜ਼ ਦਾ ਜੋੜ ਹੈ। ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਸਾਨੂੰ ਨਾਲ ਮੁਗਲਾਂ ਦਾ ਵੀ ਪੜ੍ਹਨਾ ਪੈਂਦਾ। ਇੱਕ ਹੈ ਬਾਬੇ ਕੇ, ਇੱਕ ਹੈ ਬਾਬਰ ਕੇ। ਜੇ ਬਾਬਰ ਨਾ ਆਉਂਦਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਾਂ ਦੀਆਂ ਕਥਾ ਕਹਾਣੀਆਂ ਕਿਵੇਂ ਚੱਲਣੀਆਂ ਸਨ? ਹਰ ਚੀਜ਼ ਦਾ ਜੋੜਾ, ਜੇ ਨੇਕੀ ਹੈ ਤੇ ਬਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਦੇ ਉਧਾਰ ਵਾਸਤੇ ਆਏ, ਪ੍ਰਜਾ ਦੀ ਰਾਖੀ ਵਾਸਤੇ ਆਏ। ਬਾਬਰ ਆਇਆ ਪ੍ਰਜਾ ਨੂੰ ਉਜਾੜਨ ਵਾਸਤੇ, ਮਲੀਆ ਮੇਟ ਕਰਨ ਵਾਸਤੇ। ਸਤਿਗੁਰਾਂ ਦੇ ਨਾਲ ਜੇ ਬਹਿਸ ਬਸਾਵਾ ਹੋਇਆ ਤੇ ਬਾਬਰ ਬਾਦਸ਼ਾਹ ਦਾ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਆ ਗਏ ਤੇ ਉਹਨਾਂ ਦੇ ਮੁਕਾਬਲੇ ਹਮਾਨਿਊ ਆ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੋਤ ਆਈ ਤੇ ਜਹਾਂਗੀਰ ਬਾਦਸ਼ਾਹ ਆ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਟੱਕਰ ਲਈ ਤੇ ਬਾਦਸ਼ਾਹ ਸ਼ਾਹਜਹਾਨ ਆ ਗਿਆ। ਇਸੇ ਤਰ੍ਹਾਂ ਚੱਲਦੇ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ ਤੇ ਉਹਨਾਂ ਦੇ ਸਾਹਮਣੇ ਬਹਿਸ ਵਿਦਵਾਨ ਪੰਡਿਤ ਲਾਲ ਚੰਦ ਵਰਗੇ ਆ ਗਏ ਬਹਿਸ ਵਸਾਵੇ ਵਾਸਤੇ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਆਏ, ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੀ। ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਦੇ ਨਾਲ ਮੁਲਾਕਾਤ ਕਾਤ ਹੋ ਗਈ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ, ਸਿੱਖ ਸਾਜਿਆ, ਸਿੰਘ ਸਾਜਿਆ ਤੇ ਸਿੰਘ ਦਾ ਵੈਰੀ ਨਾਲ ਉਹ ਬਣ ਗਿਆ, ਔਰੰਗਜ਼ੇਬ ਦੀਆਂ ਫੌਜਾਂ ਬਣ ਗਈਆਂ। ਹਰ ਚੀਜ਼ ਦਾ ਜੋੜ ਹੈ। ਸਿੰਘਾਂ ਦਾ ਮਲੀਆ ਮੇਟ ਕਰਨ ਵਾਸਤੇ ਬੜੀਆਂ ਹਨੇਰੀਆਂ ਚੁੱਲੀਆਂ, ਇੱਕ ਨੇ ਅਨੇਕਾਂ ਹੀ ਜਰਵਾਣੇ ਚੜ੍ਹ ਕੇ ਆਏ। ਬਾਬਰ ਆਇਆ ਉਸੇ ਰਣਸ ਬੰਸ ਵਿੱਚੋਂ ਹੀ। ਔਰੰਗਜ਼ੇਬ ਆਇਆ, ਉਹਨੇ ਸਿੱਖੀ ਦਾ ਮਲੀਆ ਮੇਟ ਕਰਨਾ ਚਾਹਿਆ। ਨਾਦਰ ਆਇਆ, ਦੁਰਾਨੀ ਆਇਆ, ਅਮਰ ਸ਼ਾਹ ਅਬਦਾਲੀ ਆਇਆ, ਇੱਕ ਨਹੀਂ ਕਿੰਨੇ, ਤੈਮੂਰ ਆਇਆ, ਲੁੱਟ ਕੇ ਲੈ ਜਾਂਦੇ ਰਹੇ। ਇਹਨਾਂ ਹਮਲਿਆਂ ਤੋਂ ਰੋਕਣ ਵਾਸਤੇ ਗੁਰੂ ਕਾ ਖਾਲਸਾ ਡਟ ਕੇ ਮੁਕਾਬਲਾ ਕਰਦਾ ਰਿਹਾ। ਨਾਦਰ ਨੂੰ ਲੁੱਟਿਆ, ਪੁੱਛਿਆ ਗਿਆ, ਲਾਹੌਰ ਦੇ ਤਖ਼ਤ ਤੇ ਬਿਰਾਜਮਾਨ ਹੈ ਮੀਰ ਮੰਨੂ, ਕਹਿਣ ਲੱਗਾ ਮੈਂ ਤਾਕਤ ਬੰਨ ਕੇ ਤੁਰਿਆ ਸਾਂ, ਖੋਣ ਵਾਲੇ ਲੋਕ ਕੌਣ? ਉਹਨੇ ਤਾਂ ਕੋਈ ਦੱਸਿਆ ਨਹੀਂ। ਉਹਦੇ ਬੁੱਢੇ ਵਜ਼ੀਰ ਨੇ ਗੱਲ ਕਹਿ ਦਿੱਤੀ, ਕਹਿਣ ਲੱਗੇ ਇਹਨੂੰ ਕਹਿੰਦੇ ਲੋਕੀ ਸਿੰਘ। ਕਹਿਣ ਲੱਗਾ ਉਹ ਸਿੰਘ ਹਨ? ਕਹਿਣ ਲੱਗੇ ਹਾਂ। ਇਹਨਾਂ ਦਾ ਕੋਈ ਟਿਕਾਣਾ ਰਹਿਣ ਸਹਿਣ? ਕਹਿੰਦਾ ਜੀ ਪਤਾ ਨਹੀਂ ਕਿੱਥੇ ਰਹਿੰਦੇ ਹਨ, ਕਿਸ ਮਿੱਟੀ ਦੇ ਬਣੇ ਹਨ, ਇਹਨਾਂ ਦੀ ਇੱਕ ਤਾਕਤ ਹੈ। ਕਹਿਣ ਲੱਗਾ ਕਿਹੜੀ? ਕਹਿਣ ਲੱਗਾ ਮੈਂ ਦੱਸ ਦਿੰਦਾ, ਤੁਸੀਂ ਸੁਣ ਲਵੋ। ਕਹਿੰਦਾ ਫਿਰ ਸੁਣੋ। ਉਹ ਬੁੱਢੇ ਵਜ਼ੀਰ ਨੇ ਕਹਿਣਾ ਸ਼ੁਰੂ ਕੀਤਾ, ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ। ਨਾਦਰ ਨੂੰ ਨੇ ਕਿਹਾ, ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ, ਦੇਵਾਂ ਤੁਧ ਦੇ ਤਾਈ ਸੁਣਾ ਸ਼ਾਹ। ਗੁਰੂ ਨਾਨਕ ਫਕੀਰ ਮਸ਼ਹੂਰ ਹੋਇਆ, ਦਿੱਤਾ ਉਸ ਨੇ ਧਰਮ ਚਲਾ ਸ਼ਾਹ। ਫਿਰ ਉਸੇ ਹੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਨੇ ਝੰਡਾ ਸਿਰ ਗੁਰੀ ਆਈ ਚਲਾ ਸ਼ਾਹ। ਐਬੇ ਆਬੇ ਹਿਆਤ ਲਿਆ ਬਹਿਸਤ ਵਿੱਚੋਂ, ਦੇਵਾਂ ਉਸ ਦਾ ਭੇਤ ਬਤਾ ਸਿੰਘ ਸ਼ਾਹ। ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ, ਬਾਟਾ ਲੋਹੇ ਦਾ ਵਿੱਚ ਟਕਾ ਸ਼ਾਹ। ਪਾਣੀ ਵਿੱਚ ਪਤਾਸਿਆਂ ਪਾਏ ਕੇ ਤੇ ਖੰਡਾ ਲੋਹੇ ਦਾ ਵਿੱਚ ਫਰਾ ਸ਼ਾਹ। ਫਿਰ ਮੂੰਹ ਉਹਦੀ ਕਲਾਮ ਪੜ੍ਹਦੇ ਜਿਹੜੀ ਇਹਨਾਂ ਨੂੰ ਗਿਆ ਸਿਖਾ ਸ਼ਾਹ। ਥੋੜੇ ਚਿਰ ਪਿੱਛੋਂ ਹੀ ਪੀਣ ਵਾਲੜੇ ਨੂੰ ਲੈਣ ਆਪਣੇ ਕੋਲ ਬੁਲਾ ਸ਼ਾਹ। ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ, ਪਿੱਛੋਂ ਸਾਰਾ ਹੀ ਦੇਣ ਸ਼ਿਕਾ ਸ਼ਾਹ। ਭਾਵੇਂ ਕਿਸੇ ਵੀ ਮਜ਼ਬ ਦਾ ਕੋਈ ਹੋਵੇ, ਲੈਣ ਆਪਣੇ ਵਿੱਚ ਮਲਾ ਸ਼ਾਹ। ਫਿਰ ਮਜ਼ਬੇ ਕਾਇਦੇ ਦੱਸ ਕੇ ਤੇ ਫਿਰ ਦੇਣ ਕੜਾ ਖੁਆ ਸ਼ਾਹ। ਉਹ ਵੇਰੀ ਭੇਡ ਨਾ ਜਿੰਨਾ ਤੋਂ ਜਾਏ ਮੋੜੀ, ਨਾਲ ਹਾਥੀਆਂ ਜੰਗ ਮਚਾ ਸ਼ਾਹ। ਜੂ ਮਾਰਿਆ ਜਿਹੜੇ ਸੰਗਦੇ ਸਨ, ਦਿਨ ਲੋਥ ਤੇ ਲੋਥ ਚੜਾ ਸ਼ਾਹ। ਜਿਉਂਦਾ ਕੌਮ ਹਮੇਸ਼ਾ ਰੱਖਣੇ ਨੂੰ ਕੁਛ ਦਿੱਤਾ ਤਲਾਅ ਵਿੱਚ ਪਾ ਸ਼ਾਹ।
ਤਾਈਓ ਮਾਰਿਆ ਸਾਂ ਤੋਂ ਮੁੱਕਦੇ ਨਹੀਂ।

ਅਸੀਂ ਰਹਿ ਬਹੁਤਾ ਯੋਰ ਲਾ ਸ਼ਾਹ। ਕਹਿਣ ਲੱਗਾ ਸ਼ਾਹ ਜੀ ਇਹਨਾਂ ਦੀ ਤਾਕਤ ਹੈ ਬਾਣੀ, ਇਹਨਾਂ ਦੀ ਤਾਕਤ ਹੈ ਸਰੋਵਰ। ਕਿਹੜਾ? ਕਹਿਣ ਲੱਗਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਸਰੋਵਰ, ਉਹਦੇ ਵਿੱਚੋਂ ਕਰਦੇ ਹਨ ਇਸ਼ਨਾਨ, ਫਿਰ ਕਰਦੇ ਹਨ ਦਰਸ਼ਨ, ਫਿਰ ਪੜ੍ਹਦੇ ਹਨ ਬਾਣੀ, ਤੇ ਪਤਾ ਨੀ ਕੀ ਇਹਨਾਂ ਦੀ ਤਾਕਤ ਆਉਂਦੀ ਹੈ। ਅੱਧਾ ਵੱਡਿਆ ਵੀ ਹੋਵੇ ਕਰਕੇ ਇਸ਼ਨਾਨ ਕਰਕੇ ਆਪਣੇ ਗੁਰੂ ਦੇ ਦਰਸ਼ਨ ਤੇ ਜਕਾਰੇ ਲਾਉਂਦੇ ਕਿ ਰਾਜ ਕਰੇਗਾ ਖਾਲਸਾ। ਪਤਾ ਨੀ ਅਸੀਂ ਕਿੰਨੇ ਮਾਰ ਦਿੱਤੇ ਆ, ਕਿੰਨੇ ਸਾਡੇ ਕੋਲ ਮਰ ਗਏ ਹਨ, ਮਾਰੇ ਹਨ, ਬੜਾ ਜ਼ੋਰ ਲਾਇਆ, ਪਰ ਇੱਕ ਮਾਰਦੇ ਦੋ ਹੋਰ ਤਿਆਰ ਹੋ ਜਾਂਦੇ ਹਨ, ਸਗੋਂ ਦੂਣੇ ਹੁੰਦੇ ਹਨ। ਇਹ ਮੁੱਕਣ ਵਾਲੀ ਕੌਮ ਨਹੀਂ, ਕਣਕਾਂ ਨੂੰ ਮੁਕਾਉਣਾ। ਜਿੰਨੀ ਤਾਕਤ ਜੰਗੀ ਸਾਜੋ ਸਮਾਨ ਚਾਹੀਦਾ ਮਿਲ ਜਾਵੇਗਾ, ਇਹਨਾਂ ਦਾ ਮਲੀਆ ਮੇਟ ਕਰਨਾ। ਉਹਨੇ ਦਿੱਤਾ ਜੀ ਹੁਕਮ, ਮੀਰ ਮੰਨੂ ਮੋਬਾਈਨਲ ਮੁਲਕ ਲਾਹੌਰ ਦੇ ਤਖ਼ਤ ਤੇ ਬਿਰਾਜਮਾਨ ਹੈ, ਨਾਦਰ ਨੇ ਦਿੱਤਾ ਹੁਕਮ, ਆਪ ਤੇ ਉਹ ਜਾਂਦਾ ਰਿਹਾ। ਹੁਣ ਮੀਰ ਮੰਨੂ ਨੇ ਸਿੰਘਾਂ ਦੇ ਨਾਲ ਦੋ ਹੱਥ ਕਰਨੇ ਹਨ, ਮਲੀਆ ਮੇਟ ਕਰਨ ਦੀ ਤਿਆਰੀ ਕਰ ਰਿਹਾ। ਸੱਦੇ ਆਪਣੇ ਕੋਲ ਆਪਣੇ ਫੌਜੀ ਹਾਕਮ, ਆਪਣੇ ਮੰਨੇ ਪਰਮੰਨੇ ਸਿਪਾਹੀ, ਲੋੜੇ ਦੇ ਤੀਰਅੰਦਾਜ਼ੀ ਜਿਹਨਾਂ ਦਾ ਕਦੇ ਨਿਸ਼ਾਨ ਨਹੀਂ ਉੱਕਦਾ, ਉਹਨਾਂ ਨੂੰ ਕੋਲ ਸੱਦ ਕੇ ਜੋ ਕੁਝ ਨੇ ਕਹਿਣਾ ਸ਼ੁਰੂ ਕੀਤਾ। ਢਾਡੀ ਸਿੰਘਾਂ ਨੂੰ ਬੇਨਤੀ ਕਰਾਂ ਤੁਹਾਡੇ ਨਾਲ ਸਾਂਝਾ ਕਰਨ, ਸਾਂਝਾ ਕਰ ਰਹੇ ਜੀ ਗਿਆਨੀ ਗੁਰਵਿੰਦਰ ਸਿੰਘ, ਸਰੰਗੀ ਵਾਦਕ ਗਿਆਨੀ ਕੁਲਬੀਰ ਸਿੰਘ, ਢਾਡੀ ਗਿਆਨੀ ਕਾਬਲ ਸਿੰਘ ਜੀ, ਉਸ ਵੇਲੇ ਦਾ ਨਕਸ਼ਾ ਖੁੰਡੇ ਦਾ ਢਾਡੀ ਜਥਾ ਬੇਨਤੀ।

0: ਫੌਜੀ ਹਾਕਮਾਂ ਨੂੰ ਇੱਕ ਦਿਨ ਸੱਦ ਕੇ, ਫੌਜੀ ਹਾਕਮਾਂ ਨੂੰ ਇੱਕ ਦਿਨ ਸੱਦ ਕੇ,
1: ਵੀਰ ਮਨੂ ਨੇ ਕਿਹਾ ਲਲਕਾਰ, ਵੀਰ ਮਨੂ ਨੇ ਕਿਹਾ ਲਲਕਾਰ,
0: ਸਿੰਘਰੇ ਜੇ ਪੰਜਾਬ ਵਿੱਚ ਜੀਵਦੇ, ਸਿੰਘਰੇ ਜੇ ਪੰਜਾਬ ਵਿੱਚ ਜੀਵਦੇ,
1: ਰਹਿਣ ਦੇਣੀ ਨਹੀਂ ਇਹਨਾਂ ਸ਼ਰੀਕ।

0: ਬਾਲ ਬਚਨ ਇਹਨਾਂ ਦਾ ਛੱਡਣਾ, ਬਾਲ ਬਚਨ ਇਹਨਾਂ ਦਾ ਛੱਡਣਾ,
1: ਕਰੋ ਮੌਤ ਵਾਲੇ ਘਾਟ ਤੋਂ ਪਾਰ, ਕਰੋ ਮੌਤ ਵਾਲੇ ਘਾਟ ਤੋਂ ਪਾਰ,
0: ਉੱਠੋ ਫੜ ਲੋ ਬਹਾਰੀ।

0: ਰੌਣੀ ਦੇਖ ਲੈ ਨੂੰ ਠਾ ਦਿਓ ਨਾਮ ਰੌਣੀ ਦੇਖ ਲੈ ਨੂੰ ਠਾ ਦਿਓ
1: ਤੇ ਉਹ ਮਿੱਟੀ ਚ ਮਿਲਾ ਯਾਦਗਾਰ ਤੇ ਉਹ ਮਿੱਟੀ ਚ ਮਿਲਾ ਯਾਦਗਾਰ
0: ਲਾਲਪੁਰ ਹਰਿਮੰਦਰ ਬਿਠਾ ਦਿਓ ਲਾਲਪੁਰ ਹਰਿਮੰਦਰ ਬਿਠਾ

0: ਮੇਰੇ ਮਨ ਫੌਜ ਤਾਈ ਲਲਕਾਰਦਾ ਮੇਰੇ ਮਨ ਫੌਜ ਤਾਈ ਲਲਕਾਰਦਾ
1: ਕਰੋ ਖਾਲਸੇ ਦਾ ਚੜ ਕੇ ਸ਼ਿਕਾਰ ਕਰੋ ਖਾਲਸੇ ਦਾ ਚੜ ਕੇ ਸ਼ਿਕਾਰ ਕਰੋ ਖਾਲਸੇ ਦਾ ਚੜ ਕੇ ਸ਼ਿਕਾਰ
2: ਮੀਰ ਮਨੂ ਨੇ ਆਪਣੀ ਫੌਜ ਨੂੰ ਆਪਣੇ ਕੋਲ ਸੱਦਿਆ ਫੌਜੀ ਹਾਕਮਾਂ ਨੂੰ ਕਹਿਣ ਲੱਗਾ ਉਹ ਬਹਾਦਰ ਜਿਉਂਦੀ ਕੌਮ ਖਵਾਉਣ ਦੇ ਤਾਂ ਅਸੀਂ ਹੱਕਦਾਰ ਹਾਂ ਆ ਜੋ ਸਿੰਘਾਂ ਨੇ ਸਾਡਾ ਨੱਕ 'ਚ ਦਮ ਕੀਤਾ ਹੋਇਆ ਇਹਨਾਂ ਨੂੰ ਖਤਮ ਕਰਨਾ ਮੈਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਕਿ ਸਿੱਖੀ ਨੂੰ ਮਿਟਾਉਣ ਵਾਸਤੇ ਸਿੰਘਾਂ ਨੂੰ ਖਤਮ ਕਰਨ ਵਾਸਤੇ ਹਨੇਰੀਆਂ ਬੜੀਆਂ ਝੁੱਲੀਆਂ ਇੱਕ ਨਹੀਂ ਬੜੀਆਂ ਜਿੰਨੇ ਵੀ ਹੁਕਮਰਾਨ ਚੜ ਕੇ ਆਉਂਦੇ ਰਹੇ ਉਹਨਾਂ ਦਾ ਨਿਸ਼ਾਨਾ ਹੀ ਇਹੋ ਸੀ ਕਿ ਖਾਲਸੇ ਨੂੰ ਖਤਮ ਕਰਨਾ ਖਾਲਸੇ ਨੂੰ ਮਕਾਉਣਾ ਮਲੀਆ ਮੇਟ ਕਰਨਾ ਪਰ ਇਹ ਖਾਲਸਾ ਫੌਜ ਖਤਮ ਹੋਈ ਨਹੀਂ ਕਈ ਵਾਰ ਅਸੀਂ ਇਹ ਗੱਲ ਕਹਿੰਦੇ ਹਾਂ ਵਿਸਾਖੀ ਵਾਲੇ ਪੁਰਬ ਨੂੰ ਖਾਲਸਾ ਦੇ ਜਨਮ ਦਿਹਾੜਾ ਜਨਮ ਨਹੀਂ ਜਿਹੜੀ ਚੀਜ਼ ਜੰਮਦੀ ਆ ਜਨਮਦੀ ਆ ਉਹ ਮਰਦੀ ਜ਼ਰੂਰ ਹੈ ਜਨਮ ਬਾਅਦ ਵਿੱਚ ਹੈ ਮਰਨ ਉਹਦਾ ਪਹਿਲਾਂ ਲਿਖਿਆ ਜਾਂਦਾ ਮਰਨ ਲਿਖਾਏ ਮੰਡਲ ਮੇ ਆਏ ਮਰਨ ਪਹਿਲਾਂ ਲਿਖਿਆ ਜਾਂਦਾ ਜੀਵਨ ਬਾਅਦ ਵਿੱਚ ਹੈ ਖਾਲਸਾ ਜਨਮਿਆ ਨਹੀਂ ਇੱਕ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ ਰੋਜ਼ ਸੁਣਦੇ ਹਾਂ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਾ ਕੇ ਚਾਨਣ ਹੋਆ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਚੱਲੀਏ ਅੱਗੇ ਆਸਤਾ ਆਸਤਾ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜਿਆ ਤੇ ਖਾਲਸਾ ਯਾਨੀ ਕਿ ਖਾਲਸਾ ਜਨਮਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਜਿਹੜੀ ਚੀਜ਼ ਬਣੀ ਪਰਮਾਤਮਾ ਦੀ ਮੌਜ ਨਾਲ ਉਹਨੂੰ ਕੋਈ ਮਿਟਾ ਨਹੀਂ ਸਕਦਾ ਹਨੇਰੀਆਂ ਤੇ ਬੜੀਆਂ ਝੁੱਲੀਆਂ ਜਿੰਨੇ ਹੁਕਮਰਾਨ ਆਉਂਦੇ ਰਹੇ ਨਿਸ਼ਾਨਾ ਉਹਨਾਂ ਦਾ ਇਹੋ ਸੀ ਹਰਿਮੰਦਰ ਢਾ ਦਿਓ ਸਰੋਵਰ ਪੂਰ ਦਿਓ ਖਾਲਸੇ ਨੂੰ ਖਤਮ ਕਰ ਦਿਓ ਹਰਿਮੰਦਰ ਵੀ ਉਵੇਂ ਹੀ ਹੈ ਸਰੋਵਰ ਵੀ ਹੈ ਖਾਲਸਾ ਵੀ ਚੜ੍ਹਦੀ ਕਲਾ ਵਿੱਚ ਹੀ ਹੈ ਹੁਣ ਤੱਕ ਝੁੱਲ ਰਹੀਆਂ ਹੁਣ ਕਿਹੜੀਆਂ ਬੰਦ ਵੀ ਅਜੇ ਵੀ ਝੁੱਲਦੀਆਂ ਹਨ ਪਰ ਖਾਲਸਾ ਉਵੇਂ ਦਾ ਉਵੇਂ ਹੀ ਹੈ ਨਾ ਖਤਮ ਹੋਇਆ ਤੇ ਨਾ ਖਤਮ ਹੋਏਗਾ ਖਾਲਸੇ ਨੂੰ ਖਤਮ ਕਰਨ ਵਾਸਤੇ ਮੀਰ ਮਨੂ ਨੇ ਆਪਣੀਆਂ ਫੌਜਾਂ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਤੁਸੀਂ 17 ਸਰਵਣ ਕੀਤੀਆਂ ਹਨ ਚੜ ਪਏ ਢੋਲ ਵਜਾ ਕੇ ਗਾਜੀ ਜਰਵਾਣੇ ਉਹਨਾਂ ਨੇ ਯਾ ਅਲੀ ਦੇ ਨਾਰੇ ਲਾ ਕੇ ਤਿਆਰੀ ਕੀਤੀ ਹੈ ਉਹਨਾਂ ਜਮਦਰ ਛੁਰੇ ਕਟਾਣੀਆਂ ਸਭ ਲਾ ਲਏ ਸਾਣੇ ਉਹਨਾਂ ਚੁਣ ਚੁਣ ਦਿੱਤੇ ਸਿੰਘਾਂ ਦੇ ਸਭ ਫੂਕ ਟਿਕਾਣੇ ਉਹਨਾਂ ਮਾਰੇ ਬਿਰਧ ਜਵਾਨ ਫੜ ਬਾਲ ਨਿਆਣੇ ਸਿੰਘ ਲੁਕੇ ਵਿੱਚ ਜੰਗਲੀ ਛੱਡ ਘਰ ਘਰਾਣੇ ਸਿੰਘਾਂ ਨੇ ਇਸ ਜ਼ੁਲਮ ਤੋਂ ਕੁਛ ਤੇ ਟਾਕਰਾ ਕੀਤਾ ਕੁਛ ਜੰਗਲਾਂ ਵਿੱਚ ਜਾ ਕੇ ਅੱਗੇ ਵੀ ਜੰਗਲਾਂ ਵਿੱਚ ਰਹਿ ਰਹੇ ਹਨ ਦੂਜਾ ਉਹਦਾ ਹੁਕਮ ਇਹ ਸੀ ਕਿ ਜਿਹੜਾ ਸਿੰਘਾਂ ਨੇ ਆਪਣੇ ਰਹਿਣ ਬਸੇਰੇ ਵਾਸਤੇ ਆਪਣੇ ਵਾਸਤੇ ਇੱਕ ਘਰ ਬਣਾਇਆ ਇਹਨੂੰ ਢਾਉਣਾ ਜੰਗਾਂ ਜੁੱਦਾਂ ਵਿੱਚ ਰੁੱਝਾ ਹੋਇਆ ਖਾਲਸਾ ਦਿਨ ਆ ਜੀ ਦੋ ਦਿਨ ਮਹੱਤਵਪੂਰਨ ਹਨ ਜਿਨ੍ਹਾਂ ਦੇ ਰਹਿੰਦਾ ਹੋਇਆ ਜੰਗਲਾਂ ਵਿੱਚ ਦੂਰ ਦੁਰਾਡੇ ਖਾਲਸਾ ਉਹ ਸੱਚਖੰਡ ਹਰਿਮੰਦਰ ਸਾਹਿਬ ਪਹੁੰਚਦਾ ਭਾਵੇਂ ਕਿਤੇ ਵੀ ਹੋਵੇ ਉਹ ਦਿਨ ਕਿਹੜੇ ਹਨ ਜੀ ਇੱਕ ਤੇ ਦਿਨ ਹੈ ਦੀਵਾਲੀ ਦਾ ਜਿਹਨੂੰ ਅਸੀਂ ਕਹਿੰਦੇ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਦੇ ਪੁਰਬ ਵਾਲੇ ਦਿਨ ਖਾਲਸਾ ਉੱਥੇ ਪਹੁੰਚਦਾ ਹੈ ਦੂਸਰਾ ਹੈ ਵਿਸਾਖੀ ਦਾ ਇਹ ਦਿਨ ਦੋ ਜਦੋਂ ਆਉਂਦੇ ਹਨ ਤੇ ਕਿਤੇ ਵੀ ਖਾਲਸਾ ਹੋਵੇ ਦਰਸ਼ਨ ਕਰਨ ਵਾਸਤੇ ਸੱਚਖੰਡ ਹਰਿਮੰਦਰ ਸਾਹਿਬ ਪਹੁੰਚਦਾ ਜੰਗਲਾਂ ਵਿੱਚ ਰਹਿੰਦਾ ਹੋਇਆ ਖਾਲਸਾ ਵਿਸਾਖੀ ਦੇ ਪੁਰਬ ਤੇ ਪਹੁੰਚੇ ਹਨ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਤੇ ਦਰਸ਼ਨ ਦਿਦਾਰੇ ਚਿਰੀ ਵਛੂ ਨੇ ਭਰਾ ਮਿਲੇ ਜਕਾਰਿਆਂ ਦੀ ਗੂੰਜ ਨੇ ਧਰਤੀ ਔਰ ਆਕਾਸ਼ ਦਾ ਪਾਠ ਕਮਾ ਦਿੱਤਾ ਦਲ ਖਾਲਸਾ ਇਕੱਠਾ ਹੋਇਆ ਸਲਾਹ ਕੀਤੀ ਦੋ ਕੌਮ ਦੇ ਜਥੇਦਾਰ ਦੋਵੇਂ ਸੁਲਤਾਨਲ ਕੌਮ ਉਹਨਾਂ ਸਲਾਹ ਕੀਤੀ ਉਹ ਜਥੇਦਾਰ ਕਿਹੜੇ ਹਨ ਜੀ ਇੱਕ ਸੁਲਤਾਨਲ ਕੌਮ ਜੱਸਾ ਸਿੰਘ ਆਲੂਵਾਲੀਆ ਦੂਜਾ ਹੈ ਸੁਲਤਾਨਲ ਕੌਮ ਜੱਸਾ ਸਿੰਘ ਰਾਮਗੜੀਆ ਦੋਵੇਂ ਕੌਮ ਦੇ ਜਥੇਦਾਰ ਦੋਵਾਂ ਸਲਾਹ ਕੀਤੀ ਜਥੇਦਾਰ ਜੀ ਗੁਰੂ ਪਿਆਰੇ ਖਾਲਸਾ ਜੀ ਇੱਦਾਂ ਜੰਗਲਾਂ ਵਿੱਚ ਕਿੰਨਾ ਕੁ ਚਿਰ ਰਹਾਂਗੇ ਸਾਨੂੰ ਰਹਿਣ ਵਾਸਤੇ ਕੋਈ ਨਾ ਕੋਈ ਆਪਣਾ ਘਰ ਤੇ ਬਣਾਉਣਾ ਚਾਹੀਦਾ ਨਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਘਰ ਜ਼ਰੂਰੀ ਹੈ ਕਹਿਣਗੇ ਬਿਲਕੁਲ ਜ਼ਰੂਰੀ ਹੈ ਸਲਾਹ ਕੀਤੀ ਗਈ, ਕਹਿਣਗੇ ਕਿਲ੍ਹਾ ਤਿਆਰ ਕਰਨਾ ਚਾਹੀਦਾ। ਇੱਕ ਛੋਟਾ ਜਿਹਾ ਕਿਲ੍ਹਾ ਤਿਆਰ ਕੀਤਾ, ਰੱਖਿਆ ਗਿਆ ਨਾਂ ਦਾ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਉੱਤੇ ਰਾਮ ਰਾਉਣੀ। ਅੰਮ੍ਰਿਤਸਰ ਵਿੱਚ ਇਹ ਕਿਲ੍ਹਾ ਤਿਆਰ ਹੋ ਰਿਹਾ, ਰਾਮ ਰਾਉਣੀ ਦਾ ਨਾਂ ਰੱਖਿਆ ਗਿਆ। ਅਜੇ ਪੂਰਾ ਤਿਆਰ ਨਹੀਂ ਹੋਇਆ, ਕੰਧਾਂ ਉਸਾਰੀਆਂ ਗਈਆਂ, ਚਾਰ ਦੀਵਾਰੀ ਹੋਈ ਹੈ, ਕੇਵਲ ਗਿਣਤੀ ਦਾ 500 ਆਦਮੀ ਵਿੱਚ ਰਹਿ ਸਕਦਾ, ਇਹ ਤੋਂ ਵੱਧ ਨਹੀਂ। 500 ਸਿੰਘ ਦੇ ਰਹਿਣ ਵਾਸਤੇ ਰਹਿਣ ਬਸੇਰੇ ਵਾਸਤੇ ਜਗ੍ਹਾ ਹੈ, ਇਸ ਤੋਂ ਜ਼ਿਆਦਾ ਨਹੀਂ। ਮੀਰ ਮਨੂ ਨੇ ਕਿਹਾ ਵੀ ਸਿੰਘਾਂ ਦਾ ਮਲੀਆ ਮੇਟ ਕਰਨਾ ਅਤੇ ਰਾਮ ਰਾਉਣੀ ਦਾ ਕਿਲ੍ਹਾ ਇਹਨੂੰ ਢਾਹ ਕੇ ਜਿੱਥੋਂ ਸਰੋਵਰ 'ਚੋਂ ਇਸ਼ਨਾਨ ਕਰਦੇ, ਬਾਣੀ ਪੜ੍ਹਦੇ ਇੱਥੇ ਆ ਜਾਂਦੇ ਹਨ, ਹਰਿਮੰਦਰ ਵੀ ਢਾਹ ਦਿਓ, ਸਰੋਵਰ ਪੂਰ ਦਿਓ, ਰਾਮ ਰਾਉਣੀ ਦਾ ਕਿਲ੍ਹਾ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਵੋ। ਬਸ ਹੁਕਮ ਦੀ ਦੇਰ ਸੀ। ਇਹਨਾਂ ਜ਼ਰਵਾਣਿਆਂ ਨੇ ਜ਼ੁਲਮ ਦੀਆਂ ਤੇਗਾਂ ਬੇਮਿਆਨ ਕੀਤੀਆਂ, ਉਹਨਾਂ ਰਾਮ ਰਾਉਣੀ ਦੇ ਕਿਲ੍ਹੇ ਨੂੰ ਆਣ ਕੇ ਜਿਵੇਂ ਘੇਰਾ ਪਾਇਆ, ਘੇਰਾ ਪਾ ਕੇ ਜਿਵੇਂ ਦਲ ਖਾਲਸੇ ਨੇ ਫਿਰ ਇਹਦੇ ਨਾਲ ਜੂਝਣਾ, ਰਾਮ ਰਾਉਣੀ ਦੇ ਕਿਲ੍ਹੇ ਨੂੰ ਜਿਹੜਾ ਘੇਰਾ ਪਿਆ ਬੁਲਾਉਂਦੇ, ਦਰਸ਼ਨ ਕਰੋ ਜੀ ਕਿਉਂ ਕੀਤਾ ਜਾ ਰਿਹਾ।

0: ਅੰਦਰਕਲੇ ਸੀ ਲਾਇਆ ਡੇਰਾ
1: ਉਹਨਾਂ ਘਿਰਿਆ ਵੇਖਿਆ
0: ਕਿਲੇ ਦਾ ਸੀ ਝਾੜ ਚ ਫੇਰਾ ਘਿਰਿਆ

0: ਵਿੱਚੋਂ ਨਿਕਲੇ ਕਰ ਵੱਡਾ ਜੇਰਾ ਪਾਰਕਲੇ ਚੋ ਨਿਕਲੇ ਕਰ ਵੱਡਾ ਜੇਰਾ
1: ਜੋਦੇ ਲੜ ਲੜ ਡਿੱਗਦੇ ਹੋ
0: ਬੇੜਾ ਬੇੜਾ ਜੋਦੇ ਲੜ ਲੜ ਡਿੱਗਦੇ

ਦੋਵੇਂ ਕੌਮ ਦੇ ਜਥੇਦਾਰ ਇੱਕ ਸੌ ਕਿਲੇ ਦੇ ਵਿੱਚ ਅੰਦਰ ਘਿਰ ਗਏ, ਇੱਕ ਕਿਲੇ ਦੇ ਬਾਹਰ ਹੈ। ਇਹ ਜਲੰਧਰ ਵੱਲ ਦੀ ਸਾਈਡ ਤੇ ਜੱਸਾ ਸਿੰਘ ਰਾਮਗੜੀ ਆਪਣੀ ਫੌਜਾਂ ਸਮੇਤ ਦੁਸ਼ਮਣ ਦਲ ਨਾਲ ਜੂਝਦਾ ਸੀ। ਇੱਧਰ ਰਾਮ ਰਾਉਣੀ ਦੇ ਕਿਲੇ ਨੂੰ ਮੀਰ ਮਨੂ ਦੀਆਂ ਫੌਜਾਂ ਨੇ ਘੇਰਾ ਪਾ ਲਿਆ। ਸਰਦਾਰ ਜੱਸਾ ਸਿੰਘ ਆਲੂਵਾਲੀਆ ਕੁਛ ਗਿਣਤੀ ਦੇ ਸਿੰਘਾਂ ਸਮੇਤ ਉਸ ਕਿਲੇ ਵਿੱਚ ਘਿਰ ਗਏ ਹਨ। ਘੇਰਾ ਲੰਮਾ ਹੁੰਦਾ ਗਿਆ, ਘੇਰਾ ਸਖ਼ਤ ਹੁੰਦਾ ਗਿਆ, ਰਾਸ਼ਨ ਵੀ ਕਿਲੇ ਚੋਂ ਆਸਤਾ ਆਸਤਾ ਮਸਤਾਨਾ ਹੋ ਗਿਆ। ਹੁਣ ਲੜਦੇ ਲੜਦੇ ਕੋਈ ਰਾਤ ਬਰਾਤੇ ਸਿੰਘ ਬਾਹਰ ਨਿਕਲਦੇ ਹਨ, ਜਿੰਨਾ ਕੋਈ ਰਾਸ਼ਨ ਪੱਠਾ ਹੱਥ ਲੱਗਦਾ ਉਹਨਾਂ ਕੁ ਲੈ ਆਉਂਦੇ ਤੇ ਫਿਰ ਘਿਰ ਜਾਂਦੇ ਹਨ। ਫੌਜ ਦੀ ਹੋਰ ਗਿਣਤੀ ਵਧਾਉਣ ਵਾਸਤੇ ਹੁਣ ਇਹਨਾਂ ਜਲੰਧਰ ਦੇ ਹਾਕਮ ਅਦੀਨਾ ਬੇਗ ਦੀ ਮਦਦ ਲੈਣੀ ਚਾਹੀ। ਮੀਰ ਮਨੂ ਨੇ ਇਹਨੇ ਇੱਕ ਪੱਤਰਕਾਰ ਇੱਕ ਚਿੱਠੀ ਅਦੀਨਾ ਬੇਗ ਨੂੰ ਲਿਖਦਾ, ਕਹਿਣ ਲੱਗਾ ਚਿੱਠੀ ਪੜਦਿਆਂ ਨੂੰ ਢਿੱਲ ਨਹੀਂ ਕਰਨੀ, ਇਹਨੂੰ ਇੱਕ ਕਾਗਜ਼ ਦਾ ਟੁਕੜਾ ਨਾ ਸਮਝੀ, ਇਹਨੂੰ ਸ਼ਾਹੀ ਫਰਮਾਨ ਸਮਝਣਾ। ਪੜਦੇ ਸਾਰ ਜਿੰਨੀ ਕੁ ਤੇਰੇ ਕੋਲ ਫੌਜ ਹੈ ਉਹਨੂੰ ਭੇਜ, ਅੰਮ੍ਰਿਤਸਰ ਆਣ ਕੇ ਉਹ ਵੀ ਘੇਰਾ ਪਾਵੇ ਤੇ ਸਿੰਘਾਂ ਦਾ ਮਲੀਆ ਮੇਟ ਕੀਤਾ ਜਾਵੇ। ਅਦੀਨਾ ਬੇਗ ਦੀ ਫੌਜ ਵਿੱਚ ਇੱਕ ਉਹਦਾ ਵਜ਼ੀਰ ਬਹੁਤ ਸਿਆਣਾ ਸੀ, ਉਹਦਾ ਨਾਂ ਸੀ ਕੌੜਾ ਮੱਲ। ਉਹਨੇ ਜਦੋਂ ਪਤਾ ਲੱਗਾ ਪੱਤਰਕਾਰ ਆਈ ਆ, ਉਹਨੇ ਚਾਰ ਸ਼ਫੇਰਾ ਵੇਖਿਆ, ਉਹਨੇ ਜਵਾਬ ਲਿਖਿਆ, ਕਹਿਣ ਲੱਗਾ ਇਹਦਾ ਦਿਮਾਗ ਖਰਾਬ ਆ, ਇਹ ਸਿੰਘਾਂ ਨਾਲ ਲੜ ਕੇ ਜਿੱਤ ਸਕੂਗਾ? ਕੌੜਾ ਮੱਲ ਦੀਵਾਨ ਸਿੱਖ ਬੜਾ ਸਿਆਣਾ, ਉਹਨੇ ਮੀਰ ਮਨੂ ਨੂੰ ਆਖਿਆ, ਨਾ ਬਣੀ ਨਿਆਣਾ, ਭਾਵੇਂ ਤੇਰੇ ਨਾਲ ਹੈ ਫੌਜਾਂ ਦਾ ਲਾਣਾ, ਉਹ ਲੜਕੇ ਸਿੰਘਾਂ ਨਾਲ ਨਹੀਂ ਜੰਗ ਜਿੱਤਿਆ ਜਾਣਾ, ਉਧਰ ਸ਼ਾਹਨਵਾਜ ਦਾ ਹੋਇਆ ਬਾਗੀ ਲਾਣਾ। ਕਹਿਣ ਲੱਗਾ ਉਧਰ ਸ਼ਾਹਨਵਾਜ ਵੀ ਚੜ ਕੇ ਆ ਰਿਹਾ ਈ, ਤੇ ਤੂੰ ਕਹਿ ਰਿਹਾ ਕਿ ਸਿੰਘਾਂ ਨਾਲ ਜੰਗ ਲੜ ਕੇ ਮੈਂ ਲੜ ਕੇ ਜਿੱਤ ਜਾਵਾਂਗਾ? ਇਹ ਆਪਣੇ ਮਨ ਚੋਂ ਖਿਆਲ ਕੱਢ ਦੇ, ਭਲਾ ਇਸ ਗੱਲ ਵਿੱਚ ਹੈ ਫੌਜਾਂ ਪਿਛਾਂ ਹਟਦੀਆਂ ਤੇ ਹਟਾ ਲੈ, ਲੜ ਕੇ ਨੁਕਸਾਨ ਹੋਵੇਗਾ ਤੇ ਜਿੱਤਿਆ ਨਹੀਂ ਜਾਣਾ, ਕਿਉਂ ਉਧਰ ਸ਼ਾਹਨਵਾਜ ਵੀ ਉਹਦਾ ਵੀ ਲਾਣਾ ਬਾਗੀ ਹੋ ਗਿਆ, ਉਹ ਵੀ ਹਮਲਾਵਰ ਤੁਹਾਡੇ ਤੇ ਬਣ ਕੇ ਆ ਰਿਹਾ। ਪਰ ਜਦੋਂ ਬੰਦੇ ਵਿੱਚ ਹੰਕਾਰ ਆ ਜਾਵੇ, ਮੈਂ ਆ ਜਾਵੇ, ਉਦੋਂ ਫਿਰ ਉਹਨੂੰ ਰੱਬ ਵੀ ਨਹੀਂ ਦਿਸਦਾ, ਫਿਰ ਉਹਨੂੰ ਕਿਸੇ ਦੀ ਚੰਗੀ ਗੱਲ ਵੀ ਨਹੀਂ ਪਤਾ ਲੱਗਦਾ, ਕਹਿੰਦਾ ਮੈਂ ਹੀ ਹਾਂ। ਤੇ ਜਦੋਂ ਬੰਦੇ ਦੀ ਅਵਸਥਾ ਇਹੋ ਜਿਹੀ ਬਣ ਜਾਏ, ਹੰਕਾਰ ਆ ਜਾਏ, ਤੇ ਫਿਰ ਉਹਦੀ ਅਵਸਥਾ ਇੱਕ ਬਣ ਜਾਂਦੀ ਇੱਕ ਬੱਕਰੇ ਵਰਗੀ। ਕੋ ਵਿਦਵਾਨ 2:17 ਲਿਖਦਾ ਹੈ, ਕਹਿੰਦਾ ਫਕਰ ਬੱਕਰੇ ਨੇ ਕੀਆ ਹੰਕਾਰ, ਫਕਰ ਬੱਕਰੇ ਨੇ ਕੀਆ ਮੈਂ ਹੀ ਹੂੰ, ਮੈਂ ਇਸ ਜਹਾਂ ਮੇਂ ਮੇਰੇ ਸਿਵਾ ਕੋਈ ਨਹੀਂ, ਜਬ ਨਾ ਛੋੜੀ ਮੈਂ ਉਸ ਮਾਇਆ ਬੇਸੁਭਾਵ ਨੇ, ਤੇ ਫਿਰ ਹੋਇਆ ਕੀ ਤੰਗ ਆ ਕਰ ਫੇਰ ਦੀ ਗਰਦਨ ਪੇ ਛੁਰੀ ਕੁਸਾਬ ਨੇ, ਗੋਸ਼ਟ ਹੱਡੀ ਪੋਸ਼ਟ ਜੋ ਥਾ ਉਸ ਯਾਰ ਮੇਂ, ਕੁਝ ਕਟਾ ਕੁਝ ਫੁਕਾ ਕੁਛ ਬਿਕ ਗਿਆ ਬਾਜ਼ਾਰ ਮੇਂ, ਅਬ ਨਾ ਰਹੀ ਤਾਂਤਿਓਂ ਮੈਂ ਸੁਨਾਨੇ ਕੇ ਲੀਏ, ਤੂੰ ਲੈ ਗਿਆ ਉਦਾਹਰਣ ਉਸੇ ਦੁਨਕੀ ਬਜਾਨੇ ਕੇ ਲੀਏ, ਜਬ ਸੋਟੇ ਸੀ ਤਾਂਤ ਸੇ ਤਾਂਤ ਘੁਬਰਾਨੇ ਲਗੀ, ਤੇ ਫਿਰ ਹੋਇਆ ਕੀ ਮੈਂ ਕੀ ਜਗ੍ਹਾ ਸੇ ਤੂੰ ਹੀ ਤੂੰ ਕੀ ਸਦਾ ਆਨੇ ਲਗੀ, ਜਿਉਂਦਿਆਂ ਦੇ ਬੰਦਾ ਮੈਂ ਨਹੀਂ ਛੱਡਦਾ ਮੇਰੀ ਮੇਰੀ, ਤੇ ਜਦੋਂ ਫਿਰ ਕੋਈ ਪੁੱਛਦਾ ਨਹੀਂ ਮੰਜੇ ਤੇ ਪੈਂਦਾ, ਫਿਰ ਰੱਬ ਚੇਤੇ ਆਉਂਦਾ। ਚਾਹੀਦਾ ਤੇ ਇਵੇਂ ਹੈ, ਜਦੋਂ ਸਰੀਰ ਤੰਦਰੁਸਤ ਹੈ ਚੜ੍ਹਦੀ ਕਲਾ ਉਦੋਂ ਰੱਬ ਨੂੰ ਯਾਦ ਕਰੇ, ਨੇਤਰ ਦੇਖਣੋਂ ਰਹਿ ਗਏ, ਜ਼ਬਾਨ ਬੋਲਣੋਂ ਰਹਿ ਗਈ, ਲੱਤਾਂ ਤੁਰਨੋਂ ਰਹਿ ਗਈਆਂ, ਤੇ ਫਿਰ ਰੱਬ ਚੇਤੇ ਆਉਂਦਾ, ਹੁਣ ਮਾਲਕਾ ਤੂੰ ਨਹੀਂ, ਜੇ ਸੁੱਖ ਦੇ ਤਾਂ ਤੁਝੇ ਅਰਾਧਾ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਮੇਰੇ ਮਾਲਕਾ ਜੇ ਤੂੰ ਤੰਦਰੁਸਤੀ ਦਿੱਤੀ ਤੇਰੀ ਦੇਣ ਹੈ, ਤੇ ਜੇ ਤੂੰ ਆ ਹੁਣ ਗਰੀਬੀ ਦੇ ਦਿੱਤੀ ਇਹ ਵੀ ਤੇਰੀ ਦੇਣ, ਇਹ ਜ਼ੋਰ ਨਹੀਂ। ਮਾਲਕ ਨੂੰ ਯਾਦ ਰੱਖਣਾ ਚਾਹੀਦਾ। ਮੀਰ ਮਨੂ ਨੂੰ ਸਮਝਾਉਣ ਦਾ ਯਤਨ ਕੀਤਾ ਦੀਵਾਨ ਕੌੜਾ ਮੱਲ ਨੇ, ਕਹਿਣ ਲੱਗਾ ਜੇ ਫੌਜਾਂ ਪਿਛਾਂ ਹਟਦੀਆਂ ਤਾਂ ਹਟਾ ਲੈ, ਲੜ ਕੇ ਜਿੱਤਿਆ ਨਹੀਂ ਜਾਣਾ, ਪਰ ਨਹੀਂ ਮੰਨਿਆ। ਕਹਿੰਦਾ ਆਪਣੀ ਫੌਜ ਭੇਜ, ਸ਼ਾਹੀ ਫਰਮਾਨ ਸਮਝਣਾ। ਜਲੰਧਰੋਂ ਵੀ ਫੌਜ ਮੰਗਾਈ ਗਈ, ਚਾਰ ਸ਼ਫੇਰੇ ਕਿਲੇ ਨੂੰ ਅੰਮ੍ਰਿਤਸਰ ਨੂੰ ਘੇਰਾ ਪੈ ਗਿਆ, ਕਿਲੇ ਨੂੰ ਘੇਰ ਲਿਆ। ਹੁਣ ਰਾਸ਼ਨ ਅੰਦਰੋਂ ਮਸਤਾਨਾ ਹੋਦਾ ਜਾ ਰਿਹਾ। 500 ਸਿੰਘਾਂ ਵਿੱਚੋਂ 200 ਲੜਕੇ ਸ਼ਹੀਦ ਹੋ ਗਿਆ, 300 ਬਾਕੀ ਹੈ, ਰਾਸ਼ਨ ਪੱਠਾ ਵੀ ਮੁੱਕ ਗਿਆ। ਇੱਕ ਦਿਨ ਸਿੰਘਾਂ ਨੇ ਸਲਾਹ ਕੀਤੀ, ਕੌਮ ਦੇ ਜਥੇਦਾਰ ਨੂੰ ਕੁਛ ਕਹਿਣ ਲੱਗੇ,
ਕਹਿਣ ਲੱਗੇ ਸਿੰਘ ਸਾਹਿਬ ਜਥੇਦਾਰ ਜੀ ਏਦਾਂ ਭੁੱਖੇ ਮਰਨ ਨਾਲੋਂ ਜੇ ਦੁਸ਼ਮਣ ਦੇ ਗਲ ਪੈ ਕੇ ਮਰੀਏ ਤੇ ਕਿਸੇ ਗਿਣਤੀ ਚ ਆਵਾਂਗੇ। ਘੇਰਾ ਲੰਮਾ ਹੁੰਦਾ ਜਾ ਰਿਹਾ, ਰਾਸ਼ਨ ਪੱਠਾ ਬਾਹਰੋਂ ਆ ਨਹੀਂ ਰਿਹਾ, ਕੀਤਾ ਕੀ ਜਾਏ, ਕੋਈ ਹਾਲਾਤ ਸਾਡੇ ਵਸਦੇ ਰਹੇ ਨੇ। ਏਦਾਂ ਝੂਰ ਕੇ ਮਰਨਾ ਭੁੱਖੇ ਮਰਨ ਨਾਲੋਂ ਬਾਹਰ ਦੁਸ਼ਮਣ ਦੇ ਗਲ ਪੈ ਕੇ ਮਰੀਏ ਕਿ ਦੋ ਚਾਰ ਦਸਾਂ ਨੂੰ ਮਾਰ ਕੇ ਹੀ ਮਰਾਂਗੇ ਨਾ, ਕਿਤੇ ਸ਼ਹੀਦਾਂ ਵਿੱਚ ਆਵਾਂਗੇ। ਦੱਸੋ ਸਾਨੂੰ ਕਰਨਾ ਕੀ ਚਾਹੀਦਾ, ਅਜੇ ਵਿਚਾਰਾਂ ਹੀ ਹੋ ਰਹੀਆਂ ਹਨ। ਇੰਨੇ ਨੂੰ ਜਿਹੜਾ ਜਥੇਦਾਰ ਕੌਮ ਦਾ ਬਾਹਰ ਸੀ ਸੁਲਤਾਨਲ ਕੌਮ ਜੱਸਾ ਸਿੰਘ ਰਾਮਗੜੀਆ, ਉਹ ਵੀ ਆਪਣੀ ਫੌਜ ਲੈ ਕੇ ਆਇਆ। ਜਦੋਂ ਅੰਮ੍ਰਿਤਸਰ ਦਾ ਚਾਰ ਸ਼ਫੇਰਾ ਕਿਲ੍ਹੇ ਦਾ ਉਹਨੇ ਘਿਰਿਆ ਵੇਖਿਆ, ਚਾਰ ਸ਼ਫੇਰੇ ਕਿਲ੍ਹੇ ਨੂੰ ਘਿਰਿਆ ਵੇਖ ਕੇ ਫੌਜ ਹੈ, ਹੁਣ ਦੋਵੇਂ ਜਥਾਦਾਰਾਂ ਦੇ ਆਪੋ ਵੀ ਹੁਣ ਵਿਚਾਰ ਕਿਵੇਂ ਸਾਂਝੇ ਹੋਣੇ ਹਨ, ਆ ਜੱਗਿਆਂ ਦੇ ਰੂਪ ਵਿੱਚ ਢਾਡੀਆਂ ਸਿੰਘਾਂ ਕੋਲ ਸਾਂਝਾ ਕਰੋ, ਸਰਵਣ ਕਰੋ। ਅੰਦਰਲਾ ਜਥੇਦਾਰ ਕੀ ਕਹਿ ਰਿਹਾ, ਬਾਹਰ ਵਾਲੇ ਨੇ ਕੀ ਜਵਾਬ ਦੇਣਾ, ਬੇਨਤੀ ਕਿਉਂ ਕੀਤੀ ਜਾ ਰਹੀ।

0: ਜਰੀਏ
1: ਦੱਸੋ ਹੁਣ
0: ਸਿੰਘ ਸਾਹਿਬ ਜੀ ਕੀ ਕਰੀਏ
2: ਬਾਬਾ ਫਰੀਦ ਜੀ ਕਿੱਡਾ ਸੋਹਣਾ ਲਿਖਦੇ ਹਨ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖੜੀ ਮੌਤ ਜ਼ਿੰਦਗੀ ਚ ਬੰਦੇ ਨੂੰ ਆਉਂਦੀ ਇੱਕ ਵਾਰ ਭੁੱਖ ਬੰਦੇ ਦਾ 24 ਘੰਟੇ ਸਾਥ ਨਹੀਂ ਛੱਡਦੀ ਇਹ ਮੌਤ ਨਾਲੋਂ ਵੀ ਮਾੜੀ ਹੈ ਰਾਤ ਨੂੰ ਪ੍ਰਸ਼ਾਦਾ ਸਾਰੇ ਹੀ ਛੱਡਦੇ ਹੈ ਦਿਨ ਚੜ੍ਹਦਾ ਭੁੱਖ ਫੇਰ ਆਣ ਕੇ ਫਤਿਹ ਬੁਲਾ ਦਿੰਦੀ ਹੈ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖੜੀ ਘੇਰਾ ਪੈ ਗਿਆ ਜੀ ਇਹ ਘੇਰਾ ਕੋਈ ਹੁਣ ਪਹਿਲੀ ਵਾਰ ਨਹੀਂ ਪਿਆ ਆਨੰਦਪੁਰ ਦੇ ਕਿਲੇ ਨੂੰ ਕਿੰਨੀ ਵਾਰ ਘੇਰਾ ਪਿਆ ਉੱਥੇ ਵੀ ਰਾਸ਼ਨ ਪੱਠਾ ਮੁੱਕਦਾ ਸੀ ਘੇਰਾ ਸਖਤ ਹੁੰਦਾ ਜਾਂਦਾ ਸੀ ਗਊ ਘਰਾਂ ਦੀਆਂ ਕਸਮਾਂ ਵੀ ਖਾਧੀਆਂ ਜਾਂਦੀਆਂ ਸਨ ਪਰ ਇਹ ਘੇਰਾ ਪਾਉਣ ਵਾਲੇ ਉਸ ਕਾਮਯਾਬ ਨਾ ਹੋਏ ਕਸਮਾਂ ਵੀ ਭੁੱਲ ਜਾਂਦੇ ਰਹੇ ਹਾਰ ਵੀ ਖਾਂਦੇ ਰਹੇ ਕਈ ਵਾਰ ਘੇਰਾ ਪਿਆ ਘੇਰਾ ਪੈ ਗਿਆ ਚਮਕੌਰ ਦੀ ਗੜੀ ਨੂੰ ਇੱਥੇ ਵੀ ਸਿੰਘਾਂ ਦੀ ਜਿੱਤ ਹੋਈ ਘੇਰਾ ਪੈ ਗਿਆ ਗੜੀ ਗੁਰਦਾਸ ਸਿੰਘ ਲੰਗਲ ਜੀ ਨੂੰ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਫੌਜਾਂ 8 ਮਹੀਨੇ ਲਗਾਤਾਰ ਘੇਰਾ ਰਿਹਾ 8 ਮਹੀਨੇ ਰਾਸ਼ਨ ਉੱਥੇ ਵੀ ਕਿਲੇ ਚੋਂ ਮੁੱਕ ਗਿਆ ਸੀ ਪਰ ਸਿੰਘਾਂ ਈਨ ਉਦੋਂ ਵੀ ਨਹੀਂ ਮੰਨੀ ਹੁਣ ਘੇਰਾ ਪੈ ਗਿਆ ਜੀ ਅੰਮ੍ਰਿਤਸਰ ਨੂੰ ਰਾਸ਼ਨ ਕਿਲੇ ਚੋਂ ਮੁੱਕ ਚੁੱਕਾ ਹੈ ਰਾਸ਼ਨ ਪੱਠਾ ਬਾਹਰੋਂ ਆ ਨਹੀਂ ਰਿਹਾ ਸਿੰਘ ਇਕੱਠੇ ਹੋਏ ਤੇ ਕਹਿਣਗੇ ਜਥੇਦਾਰ ਜੀ ਸਿੰਘ ਸਾਹਿਬ ਜੀ ਮੌਤ ਦਾ ਦੁੱਖ ਨਹੀਂ ਜਰਿਆ ਭੁੱਖ ਦਾ ਦੁੱਖ ਨਹੀਂ ਜਰਿਆ ਜਾਂਦਾ ਆ ਮਾਰਿਓ ਜਰਾ ਝਾਤੀ ਕੱਲਾ ਕੱਲਾ ਜਵਾਨ ਸੌ ਸੌ ਤੇ ਭਾਰੂ ਸੀ ਅੱਜ ਉਹਨਾਂ ਕੋ ਉੱਠਿਆ ਨਹੀਂ ਜਾਂਦਾ ਆ ਘੋੜੇ ਜਿਹੜੇ ਕਿ ਪਰਬਤਾਂ ਨੂੰ ਚੀਰਦੇ ਸਨ ਭੁੱਖ ਨਾਲ ਮਰ ਰਹੇ ਹਨ ਪੱਖੇ ਵਾਂਗੂ ਝੂਲ ਰਹੇ ਹਨ ਤੇ ਇਹਨਾਂ ਨੇ ਭੁੱਖਿਆਂ ਨੇ ਸਾਡਾ ਸਾਥ ਕਿੰਨਾ ਚਿਰ ਦੇਣਾ ਕਿੰਨਾ ਚਿਰ ਲੜਨਾ ਹੁਣ ਦੱਸੋ ਕਰਨਾ ਕੀ ਚਾਹੀਦਾ ਹੈ ਕਰੀਏ ਇਸ ਤਰ੍ਹਾਂ ਖੋਲ ਦੀਏ ਦਰਵਾਜ਼ਾ ਇਸ ਕਿਲੇ ਦਾ ਪੈ ਜਾਈਏ ਦੁਸ਼ਮਣ ਦੇ ਗੜ ਤੇ ਲੜ ਕੇ ਕੋਈ ਦਸਾਂ ਵੀਆਂ ਪੰਜਾਵਾਂ ਸੌ ਨੂੰ ਮਾਰ ਕੇ ਹੀ ਫਿਰ ਕਿਸੇ ਅਸੀਂ ਮਰਾਂਗੇ ਨਾ ਕਿਸੇ ਸ਼ਹੀਦਾਂ ਦੀ ਗਿਣਤੀ ਵਿੱਚ ਸਾਡਾ ਨਾਂ ਆਵੇਗਾ ਦੱਸੋ ਹੁਣ ਕਰਨਾ ਕੀ ਚਾਹੀਦਾ ਲਾਗੋ ਇੱਕ ਬੋਲਿਆ ਕਹਿਣ ਲੱਗਾ ਜਥੇਦਾਰ ਜੀ ਮੁਸ਼ਕਲ ਸਾਡੀ ਹਾਲਤ ਹੋ ਸਕਦੀ ਹੈ ਪਰ ਆਹ ਜਿਹੜਾ ਬਾਹਰ ਲੜ ਰਿਹਾ ਨਾ ਸੁਲਤਾਨਨ ਕੌਮ ਜੱਸਾ ਸਿੰਘ ਰਾਮਗੜੀਆ ਜੇਕਰ ਉਹ ਸਾਡੇ ਨਾਲ ਮਿਲ ਜਾਵੇ ਕਿਸੇ ਕਾਰਨ ਦਲ ਵਿੱਚ ਉਹਨੂੰ ਛੇਕਿਆ ਗਿਆ ਕੋਈ ਤਕਰਾਰ ਹੋਇਆ ਤਕਰਾਰ ਤੋਂ ਵਿਚਾਰ ਹੋਈ ਵਿਚਾਰ ਤੋਂ ਗੱਲ ਤਕਰਾਰ ਤੱਕ ਆਈ ਤਕਰਾਰ ਤੋਂ ਤਲਵਾਰ ਤੱਕ ਆਈ ਦੋ ਹਿੱਸਿਆਂ ਵਿੱਚ ਕੋਈ ਪੰਥ ਵੰਡਿਆ ਗਿਆ ਆਹ ਜਿਹੜਾ ਜੱਸਾ ਸਿੰਘ ਬਾਹਰ ਲੜ ਰਿਹਾ ਜਿਹਨੂੰ ਦਲ ਚੋਂ ਛੇਕਿਆ ਉਹ ਨਾਲ ਰਲ ਜਾਵੇ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਸਾਨੂੰ ਹਰਾ ਸਕੇ ਲਓ ਜੀ ਤੱਕਿਓ ਜੀ ਹੁਣ ਦੋਵਾਂ ਜਥੇਦਾਰਾਂ ਨੇ ਆਪਸ ਵਿੱਚ ਮਿਲ ਕੇ ਬਾਹਰ ਵਾਲੇ ਜਥੇਦਾਰ ਨੂੰ ਆਪਣੇ ਮਿਲਾਉਣ ਵਿੱਚ ਜੋ ਉਹਨਾਂ ਨੂੰ ਤਸਵੀਰ ਸੁੱਝੀ ਹੈ ਜੋ ਉਹਨਾਂ ਨੇ ਕਰਨਾ

ਕਹਿਣ ਲੱਗੇ ਉਹ ਜਿਹੜਾ ਬਾਹਰ ਜੱਸਾ ਸਿੰਘ ਲੜ ਰਿਹਾ ਨਾ, ਕਿਸੇ ਕਾਰਨ ਜਿਹਨੂੰ ਦਲ ਵਿੱਚੋਂ ਛੇਕਿਆ ਗਿਆ, ਉਹ ਸਾਡੇ ਨਾਲ ਰਲ ਜਾਵੇ, ਸਾਥ ਦੇਵੇ, ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਸਾਨੂੰ ਹਰਾ ਸਕੇ, ਅਸੀਂ ਜਿੱਤੇ ਹੀ ਜਿੱਤੇ ਹਾਂ। ਹੁਣ ਘੇਰਾ ਕਿਲੇ ਨੂੰ ਪਿਆ, ਹੁਣ ਇਹਨਾਂ ਦੀ ਵਿਚਾਰ ਸਾਂਝੀ ਹੋਣੀ ਕਿਵੇਂ ਹੈ? ਬਾਹਰ ਵਾਲੇ ਜਥੇਦਾਰ ਨੇ ਸੋਚਿਆ, ਕਹਿਣ ਲੱਗੇ ਬੜੀ ਮਿਹਨਤ ਨਾਲ ਅਸੀਂ ਆਪਣਾ ਘਰ ਬਣਾਇਆ, ਕਿਲਾ ਬਣਾਇਆ, ਰਹਿਣ ਵਾਸਤੇ ਆਪਣਾ ਘਰ ਬਣਾਇਆ, ਜੇ ਸਾਡੇ ਵਿਹਦੇ ਢਹਿ ਗਿਆ, ਜੇ ਸਾਡੇ ਭਰਾ ਅੰਦਰ ਘਿਰੇ ਰਹੇ, ਦੁਸ਼ਮਣ ਦੀਆਂ ਤੇਗਾਂ ਨਾਲ ਉਹ ਸ਼ਹੀਦ ਹੋ ਗਏ, ਤੇ ਫਿਰ ਕੋਈ ਜਿਉਣ ਦਾ ਹੱਜ ਹੈ? ਜਿਸ ਗੁਰੂ ਨੇ ਤੈਨੂੰ ਸਿੱਖਿਆ ਦਿੱਤੀ ਸੀ, ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿ ਸ਼ਿਕਾਇਤ। ਕਹਿਣ ਲੱਗੋ ਜੱਸਾ ਸਿੰਘਾ, ਤੇਰੇ ਭਰਾ ਅੰਦਰ ਘਿਰੇ, ਰਾਸ਼ਨ ਕਿਲੇ ਚੋਂ ਮੁੱਕ ਗਿਆ, ਆ ਦੁਸ਼ਮਣਾਂ ਨੇ ਘੇਰਾ ਪਾਇਆ ਹੋਇਆ, ਇਹਨਾਂ ਦੀਆਂ ਕਮਾਨਾਂ ਤੋਂ ਚੱਲੇ ਹੋਏ ਤੀਰ ਕਿਸੇ ਬਗਾਨੇ ਦੀ ਹਿੱਕ ਵਿੱਚ ਵੱਜਣੇ ਨੇ? ਇਹ ਤੇਰੇ ਭਰਾਵਾਂ ਦੀ ਹਿੱਕਾਂ ਵਿੱਚ ਵੱਜਣੇ ਨੇ, ਮਾਨੋ ਕਿ ਤੇਰੀ ਹਿੱਕ ਵਿੱਚ ਆਣ ਕੇ ਵੱਜਣੇ ਹਨ। ਕੁਝ ਕਰ। ਜੱਸਾ ਸਿੰਘ ਨੇ ਇੱਕ ਪੱਤਰਿਕਾ ਲਿਖੀ, ਪੱਤਰਿਕਾ ਨੂੰ ਰੱਖਿਆ ਤੀਰ ਦੀ ਨੋਕ ਉੱਤੇ, ਆਪਣੀ ਤਰਫੋਂ ਚਾਰ ਅੱਖਰ ਲਿਖੇ। ਉਹ ਸੁਲਤਾਨਲ ਕੌਮ ਜੱਸਾ ਸਿੰਘ ਆਲੂਵਾਲੀਆਂ ਲਿਖਦਾ, ਕਹਿਣ ਲੱਗਾ ਜਥੇਦਾਰ ਜੀ, ਮੈਂ ਤੁਹਾਡਾ ਸਾਥ ਦੇਣ ਵਾਸਤੇ ਹਰ ਪੱਖੋਂ ਤਿਆਰ ਹਾਂ, ਪਰ ਮੈਨੂੰ ਫਤਿਹ ਦੇ ਰੂਪ ਵਿੱਚ, ਜਕਾਰੇ ਦੀ ਗੂੰਜ ਵਿੱਚ ਇਸ ਚਿੱਠੀ ਦਾ ਜਵਾਬ ਦਿੱਤਾ ਜਾਵੇ। ਤੀਰ ਦੀ ਨੋਕ ਉੱਤੇ ਰੱਖੀ ਹੈ ਚਿੱਠੀ, ਚਲਾਇਆ ਤੀਰ, ਖਿੱਚ ਕੇ ਕਮਾਨ ਨੂੰ ਕੰਨਾਂ ਤੀਕਰ ਤੀਰ ਚਲਾਇਆ, ਕਿਲੇ ਵਿੱਚ ਆਣ ਕੇ ਡਿੱਗਿਆ। ਚੁੱਕਿਆ ਕਾਗਜ਼ ਦਾ ਟੁਕੜਾ ਨਾਲੋਂ, ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਪੜਿਆ, ਪੜਿਆ ਉਹਨੇ ਪੜ ਕੇ ਬਾਕੀ ਸਿੰਘਾਂ ਨੂੰ ਸੁਣਾਇਆ। ਸਿੰਘਾਂ ਨੇ ਖੁਸ਼ੀ ਦੇ ਜਕਾਰੇ ਛੱਡੇ, ਜਕਾਰਿਆਂ ਦੇ ਗੂੰਜ ਨਾਲ ਇੱਕ ਵਾਰ ਧਰਤੀ ਅਸਮਾਨ ਦਾ ਪਾਠ ਗੂੰਜਿਆ। ਜਥੇਦਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਸਮਝ ਗਿਆ ਪ੍ਰਵਾਨਗੀ ਹੈ। ਅੰਦਰ ਵਾਲੇ ਸਿੰਘਾਂ ਨੇ ਸਲਾਹ ਕੀਤੀ ਕਿ ਕੱਲ ਨੂੰ ਜਾਂ ਦੋ ਦਿਨ ਠਹਿਰ ਕੇ ਇੱਕੋ ਵਾਰ ਹਮਲਾ ਬੋਲਿਆ ਜਾਏ, ਜਿੰਨੇ ਸ਼ਹੀਦ ਹੁੰਦੇ ਹੋ ਜਾਈਏ, ਜਿੰਨੇ ਬਚਾਂਗੇ ਜਿੱਦਾਂ ਦਾਲ ਉਗੂ ਨਿਕਲ ਜਾਵਾਂਗੇ। ਵਿਚਾਰਾਂ ਹੋ ਰਹੀਆਂ ਹੁਣ, ਜਿਹੜੇ ਬਾਹਰ ਸਨ ਜਿਨ੍ਹਾਂ ਨੇ ਘੇਰਾ ਪਾਇਆ ਸੀ, ਉਹ ਵੀ ਸੋਚ ਰਹੇ। ਉਹ ਕਹਿਣ ਲੱਗੇ ਵੀ 500 ਰਸਾਰਾ ਅੰਦਰ ਹੈ ਸੀ, 200 ਅੱਗੇ ਸ਼ਹੀਦ ਹੋ ਗਿਆ, 300 ਬਾਕੀ ਬਚਿਆ, ਉਹ ਵੀ ਭੁੱਖ ਦਾ ਮਰਿਆ, ਰਾਸ਼ਨ ਪੱਠਾ ਕੋਈ ਅੰਦਰ ਗਿਆ ਨਹੀਂ, ਜਿਨ੍ਹਾਂ ਘੋੜਿਆਂ ਦੇ ਚੜ੍ਹ ਕੇ ਲੜਨਾ ਸੀ ਘੋੜੇ ਵੀ ਭੁੱਖ ਦੇ ਨਾਲ ਨਟਾਲ ਹੋਏ ਹਨ, ਰਾਸ਼ਨ ਪੱਠਾ ਉਹਨਾਂ ਦੇ ਕੋਲ ਹੈ ਨਹੀਂ, ਤੇ ਇਸ ਤਰ੍ਹਾਂ ਇੱਕ ਦੋ ਦੋ 10-10 ਜਾਣਨਾ, ਇੱਕੋ ਵਾਰੀ ਹਮਲਾ ਬੋਲੀਏ ਅੰਦਰ ਕਿਲੇ ਦੇ ਵਿੱਚ ਹੀ, ਕੱਚੇ ਕਿਲੇ ਵਿੱਚ ਇਹਨਾਂ 300 ਨੂੰ ਘੇਰ ਕੇ ਇੱਕੋ ਵਾਰੀ ਮੌਤ ਦੇ ਘਾਟ ਉਤਾਰ ਦਈਏ। ਇਹ ਵਿਚਾਰਾਂ ਹੋ ਰਹੀਆਂ ਹਨ। ਜੱਸਾ ਸਿੰਘ ਰਾਮਗੜੀਆ ਕਿਸੇ ਡੂੰਗੀ ਸੋਚ ਬੈਠਾ ਸੋਚਦਾ, ਸੂਹੇ ਨੇ ਜਾ ਕੇ ਖਬਰ ਦਿੱਤੀ, ਮੋਢੇ ਤੋਂ ਫੜ ਕੇ ਲਾਇਆ, ਕਹਿਣ ਲੱਗੇ ਜਥੇਦਾਰ ਜੀ ਕੀ ਸੋਚਦੇ ਜੇ, ਕੁਝ ਸੁਣਿਆ? ਕਹਿਣ ਦੱਸੋ। ਕਹਿਣ ਲੱਗੇ ਮੈਂ ਆਹ ਸੁਣ ਕੇ ਕੁਝ ਆਇਆ, ਬਾਹਰ ਵਿਚਾਰਾਂ ਹੋ ਰਹੀਆਂ ਕਿ ਕੱਲ ਨੂੰ ਇੱਕੋ ਵਾਰ ਹਮਲਾ ਬੋਲਿਆ ਜਾਏ, ਅੰਦਰ ਜਿਹੜਾ 300 ਹੈ ਇਕੱਠੇ ਦਾ ਇਕੱਠਾ ਹੀ ਘੇਰ ਕੇ ਇੱਕੋ ਵਾਰੀ ਮੌਤ ਦੇ ਘਾਟ ਉਤਾਰ ਦਈਏ। ਇਹ ਵਿਚਾਰਾਂ ਹੋ ਰਹੀਆਂ, ਮੈਂ ਸੁਣ ਕੇ ਆਇਆ, ਕਰੋ ਕੁਝ ਹੀਲਾ। ਉੱਠਿਆ ਮਰਦ, ਗੁਰੂ ਪਿਆਰੀ ਸਤਸੰਗ ਮਹੀਨਾ ਪੋਦਾ ਹੈ, ਸਿਆਲ ਦੀ ਰੁੱਤ ਗੋਡੇ ਗੋਡੇ ਕੱਕਰ ਪਿਆ, ਬਰਫ ਚਾਰਸ਼ ਫੇਰੇ ਪੈ ਰਹੀ ਹੈ, ਹੁਣ ਅਣਖ ਜਾ ਗਈ, ਜੇ ਜੀਵੇ ਪੱਤ ਲੱਥੀ ਜਾਏ। ਹੁਣ ਗੱਲ ਉਹ ਆਈ, ਕਹਿਣ ਲੱਗੇ ਜੱਸਾ ਸਿੰਘਾ, ਆਪਣੇ ਹੱਥੀ ਬਣਾਇਆ ਕਿਲਾ, ਭਾਵੇਂ ਕੱਚਾ ਦੇ ਭਾਵੇਂ ਪੱਕਾ, ਜੇ ਇਹਨਾਂ ਨੇ ਢਾ ਦਿੱਤਾ ਤੇ ਇਹ ਤਾਂ ਫਿਰ ਕੋਈ ਜਿਉਂਦੇ ਰਹਿਣ ਵਾਲੀ ਗੱਲ ਥੋੜੀ ਆ, ਕਰ ਕੁਝ ਹੀਲਾ। ਰਾਤ ਹੀ ਉਧਰ ਸਲਾਵਾਂ ਹੋ ਰਹੀਆਂ, ਇਧਰ ਜੱਸਾ ਸਿੰਘ ਨੇ ਰਾਤ ਹੀ ਉੱਠ ਕੇ ਆਪਣੀ ਫੌਜ ਨੂੰ ਜਿਵੇਂ ਇਕੱਠੀਆਂ ਕਰਨਾ, ਕਿਲੇ ਦੀ ਜਿਵੇਂ ਰਾਖੀ ਕਰਨੀ ਹੈ। ਜਰਾ ਤੱਕੋ ਜੀ, ਉਹ ਮਹਾਬਲੀ ਯੋਧਾ ਸੁਲਤਾਨਲ ਕੌਮ ਸਰਦਾਰ ਜੱਸਾ ਸਿੰਘ ਰਾਮਗੜੀਆ ਉੱਠ ਕੇ ਆਪਣੀ ਫੌਜ ਨੂੰ ਮੁਖਾਤਬ ਹੋ ਕੇ ਜੋ ਕੁਛ ਨੇ ਕਹਿਣਾ ਉਹ ਸੁਣੇ ਢਾਡੀ ਸਿੰਘਾਂ ਵਾਂਗੂ ਜੀ। ਵਿਦਵਾਨ ਕਹਿੰਦਾ, ਕਰੜੀ ਰੁੱਤ ਸਿਆਲ ਦੀ, ਕੱਕਰ ਪਏ ਮਹਾਨ।

ਮਹਾਬਲੀ ਯੋਧੇ ਨੇ ਆਪਣੀ ਫੌਜ ਨੂੰ ਇਕੱਠਿਆ ਕਰ ਲਿਆ। ਕਹਿਣ ਲੱਗੇ ਬਹਾਦਰੋ, ਫਟ ਹੈ ਦੋ ਕਿਸਮ ਦਾ, ਇੱਕ ਫਟ ਲੱਗਾ ਉਹਦਾ ਤੇ ਜ਼ਖਮ ਜਾਂਦਾ ਮਿਟ, ਤੇ ਜਿਹੜਾ ਦੂਜਾ ਫਟ ਹੈ ਉਹਦਾ ਫਟ ਮਿਟਦਾ ਨਹੀਂ ਜਿੰਨਾ ਚਿਰ ਬੰਦਾ ਉਹ ਫਟ ਰੜਕਦਾ ਰਹੇਗਾ। ਕਹਿਣ ਲੱਗੇ ਜੀ ਉਹ ਕਿਹੜਾ? ਕਹਿਣ ਲੱਗੇ ਇੱਕ ਫਟ ਹੈ ਤੇਗ ਦਾ ਤੀਰ ਦਾ, ਇਹ ਫਟ ਲੱਗ ਜਾਵੇ ਤੇ ਮਿਟ ਜਾਂਦਾ। ਇੱਕ ਫਟ ਹੈ ਜ਼ਬਾਨ ਦਾ, ਉਹ ਜੇ ਜ਼ਬਾਨ ਦਾ ਫਟ ਲੱਗ ਜਾਵੇ ਤੇ ਇਹ ਸਾਰੀ ਉਮਰ ਬੰਦਾ ਯਾਦ ਰੱਖਦਾ, ਉਹ ਮਿਟਦਾ ਨਹੀਂ। ਕਹਿੰਦੇ ਵੀ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਇੱਕ ਬਾਣ ਹੈ ਫਟ ਹੈ ਤੀਰ ਦਾ, ਦੂਜਾ ਹੈ ਜ਼ਬਾਨ ਦਾ। ਕਹਿਣ ਲੱਗੇ ਫਟ ਵੱਜਾ ਹੈ ਜ਼ਬਾਨ ਦਾ। ਕਹਿਣ ਲੱਗੇ ਜੀ ਉਹ ਕਿਹੜਾ? ਕਹਿਣ ਲੱਗੇ ਸੁਣੇ ਹੁਣੇ ਸੁਣਿਆ ਕਿ ਕੱਲ ਨੂੰ ਮੀਰ ਮੰਨੂ ਦੀਆਂ ਫੌਜਾਂ ਨੇ ਹਮਲਾ ਕਰਕੇ ਇਹ ਰਾਮ ਰੌਣੀ ਕਿਲੇ ਨੂੰ ਢਾਉਣਾ ਤੇ ਸਿੰਘਾਂ ਦਾ ਮਲੀਆ ਮੇਟ ਕਰਨਾ, ਫਟ ਹੈ ਜ਼ਬਾਨ ਦਾ। ਜੇ ਇਹ ਲੱਗ ਗਿਆ ਤੇ ਕੀ ਅਸੀਂ ਜਿਉਂਦੇ ਰਹਾਂਗੇ? ਉੱਠੋ ਵੱਡਿਆਂ ਦੀ ਕਾਰ ਨੂੰ ਯਾਦ ਕਰਕੇ ਹਮਲਾ ਮਾਰੀਏ। ਵਿਦਵਾਨ ਕਹਿੰਦਾ ਜੀ ਵਿਰਲੇ ਵਿਰਲੇ ਸੂਰਮੇ ਜਗ ਜੰਮਣ ਮਾਈਆਂ, ਬਹੁਤੇ ਪੈਦਾ ਕਰਦੀਆਂ ਜਿਨ ਭੂਤ ਬਣਾਈਆਂ, ਉਹ ਜੋਧਾ ਇੱਚੋ ਗਿਲੀਆਂ ਜਿਨ ਧੁੰਮਾਂ ਪਾਈਆਂ, ਪਰ ਜਿੱਥੇ ਪਿਆ ਮੁਕਾਬਲਾ ਕਰ ਹੱਦ ਵਿਖਾਈਆਂ, ਆਖਣ ਮਾਰੂ ਮੌਤ ਦਾ ਮੁਗਲਾਂ ਦੀਆਂ ਜਾਈਆਂ। ਉਸ ਮਹਾਬਲੀ ਯੋਧੇ ਨੇ ਸੱਦ ਕੇ ਆਪਣੀ ਫੌਜ ਕਰਕੇ ਫੌਜ ਨੂੰ ਸੰਬੋਧਨ, ਦੁਸ਼ਮਣ ਦੀ ਫੌਜ ਦੀ ਚੜ੍ਹਾਈ ਤੋਂ ਪਹਿਲਾਂ ਪਹਿਲਾਂ ਜਿਵੇਂ ਕਿਲੇ ਦੀ ਬਾਈ ਮਾਲ ਕੇ ਆਣ ਕੇ ਖਲੋ ਕੇ ਦੁਸ਼ਮਣ ਨੂੰ ਜੋਗ ਚ ਲਲਕਾਰ ਕੇ ਕਹਿ ਰਿਹਾ, ਉਸ ਵੇਲੇ ਦਾ ਵੇਰਵਾ ਅੰਤਮ ਸਤਰਾਂ ਢਾਡੀ ਜਥਾ ਕਬੀਰ ਰਾਜ ਦੀ ਵਾਰ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ।

0: ਗਾਨੇ ਅਣਖ ਦੇ ਹੱਥੀ ਬਨ ਕੇ ਗਾਨੇ ਅਣਖ ਦੇ ਸੰਗ ਮੌਤ ਦਾ ਲੈਣ ਪਰ ਨਾ ਯਾਦ ਰਹਿੰਦੀਆਂ ਹੋ ਯੋਧਿਆ ਤੇਰੀਆਂ ਹਾਂਜੀ ਹਾਂ ਵਾਰਾ ਦੁਨੀਆਂ ਦਾ
1: ਸੁਲਤਾਨਰ ਕੌਮ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੀ ਫੌਜ ਨੂੰ ਲੈ ਕੇ ਦੁਸ਼ਮਣ ਦਲ ਦੇ ਮੁਕਾਬਲੇ ਤੇ ਆਣ ਕੇ ਜੋ ਉਸ ਮਰਦ ਨੇ ਬਹਾਦਰੀ ਦੇ ਜ਼ੋਰ ਵਿਖਾਏ ਜੋ ਸਿੰਘਾਂ ਦਾ ਪਹਿਲਾ ਕਿਲਾ ਸੀ ਰਾਮ ਰਾਉਣੀ ਦਾ ਉਸ ਨੂੰ ਸਰ ਕੀਤਾ ਉਹਨੂੰ ਜਿੱਤਿਆ ਸਿੰਘਾਂ ਦੇ ਖੁਸ਼ੀ ਦੇ ਜੈਕਾਰਿਆਂ ਨੇ ਧਰਤੀ ਔਰ ਆਕਾਸ਼ ਦਾ ਕਿਰਪਾੜ ਕੰਬਾਇਆ ਇੱਕ ਜਥੇਦਾਰ ਕਿਲੇ ਦੇ ਅੰਦਰ ਲੜਿਆ ਉਹ ਸੀ ਸੁਲਤਾਨਰ ਕੌਮ ਜੱਸਾ ਸਿੰਘ ਆਲੂਵਾਲੀਆ ਬਾਹਰ ਜਿਹੜਾ ਲੜ ਰਿਹਾ ਸੀ ਉਹ ਸੀ ਜੱਸਾ ਸਿੰਘ ਰਾਮਗੜੀਆ ਦੋਵਾਂ ਬਹਾਦਰਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਮਿਲ ਕੇ ਇਸ ਦੁਸ਼ਮਣ ਦਲ ਦਾ ਟਾਕਰਾ ਕਰਕੇ ਅਕਾਲ ਪੁਰਖ ਦੀ ਜੋ ਬਖਸ਼ਿਸ਼ ਜਿੱਤ ਸੀ ਉਹ ਪ੍ਰਾਪਤ ਕੀਤੀ ਜੈਕਾਰਿਆਂ ਦੀ ਗੂੰਜ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ ਧੰਨਵਾਦ ਪੂਰਿਆਂ ਦੀਆਂ ਕਹਾਣੀਆਂ ਮੇਰੇ ਵਰਗੇ ਅਧੂਰੇ ਨਹੀਂ ਕਹਿ ਸਕਦੇ ਗੁਰੂ ਸਮਰੱਥ ਹਨ ਪੂਰੇ ਹਨ ਨਿਗਤ ਕੀਤਾ ਸਮਾਂ ਬਿਲਕੁਲ ਸਮਾਪਤ ਹੈ ਕੀਰਤਨ ਦਾ ਤੁਸੀਂ ਸਾਰੇ ਸਤਿਕਾਰ ਕੀਤਾ ਬੇਨਤ ਮੈਂ ਅਰਦਾਸ ਕਰਾਈ ਹੈ ਸਤਿਗੁਰੂ ਸਭ ਨੂੰ ਨਾਮਦਾਨ ਬਖਸ਼ਿਸ਼ ਕਰਨ ਸਭ ਦੇ ਪਰਿਵਾਰਾਂ ਵਿੱਚ ਤੰਦਰੁਸਤੀਦਾਰ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਯਾਤਰਾ ਸਾਰਿਆਂ ਦੀ ਸਫਲ ਕਰਨ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ ਦਾਸਾਂ ਦੇ ਸਿਰ ਤੇ ਵੀ ਮੇਹਰ ਭਰਿਆ ਹੱਥ ਰੱਖੋ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਘਰ ਦੇ ਵਰਸਾਏ ਹੋਏ ਕੀਰਤਨੀ ਜਥਾ ਪਹੁੰਚ ਚੁੱਕੇ ਹਨ ਬਹੁਤ ਆਦਰਣੀਆਂ ਸਤਿਕਾਰ ਜੋ ਵੀਰ ਤਰਲੋਕ ਸਿੰਘ ਜੀ ਸਮੇਤ ਜਥੇ ਪਹੁੰਚੇ ਸਮੁੱਚੇ ਜਸੇ ਦਾ ਬਹੁਤ ਬਹੁਤ ਧੰਨਵਾਦ ਆਓ ਉਹਨਾਂ ਕੋਲ ਹੁਣ ਸ਼ਬਦ ਕੀਰਤਨ ਸਰਵਣ ਕਰੀਏ ਹੋਈਆਂ ਭੁੱਲਾਂ ਦੀ ਖੇਮਾ ਜੀ ਸਤਿਗੁਰੂ ਜੀ ਦਾ ਗੁਰੂ ਕੀ ਸੰਗਤ ਕਿਰਪਾ ਕਰਨ ਸਵਾਸਾਂ ਦੀ ਪੂੰਜੀ ਦਾ ਰੱਥ ਚੱਲਦਾ ਰਹੇ ਕੱਲ ਦੇ ਦੀਵਾਨ ਵਿੱਚ ਫਿਰ ਇਸੇ ਤਰ੍ਹਾਂ ਹੀ ਤੜ ਸਰੰਗੇ ਦੀ ਕਲਾ ਲਾ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ ਜੀ ਫਤਿਹ ਬੁਲਾ ਕੇ ਆ ਗਿਆ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦਾ ਸਾਥੀ ਜਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ, ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। 16 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਖੰਡੇ ਬਾਠੇ ਦਾ ਅਮਰ ਤਿਆਰ ਹੋਣਾ ਹੈ। ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣੀਏ ਜੀ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮਾਨੂ ਹਰ ਹਰ ਕਥਾ ਨਿਰਾਲੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦਾ ਜੱਥਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਭਾਈ ਜਗਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ 16 ਤਰੀਕ ਐਤਵਾਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਗੁਰਦੁਆਰਾ ਸਾਹਿਬ ਵਿਖੇ ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਬੇਨਤੀ ਹੈ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਨੂੰ ਕਿ ਉਹ ਸਟੇਜ 'ਤੇ ਸੁਸ਼ੋਭਿਤ ਹੋ ਕੇ ਆਪ ਸੰਗਤ ਨਾਲ ਸ਼ਬਦ ਦੀ ਸਾਂਝ ਪਾਉਣ। ਸਤਸੰਗ ਜੀ, ਆਪ ਜੀ ਜਾਣਦੇ ਹੋ 6 ਜੁਲਾਈ ਤੋਂ ਗੁਰਦੁਆਰਾ ਸਾਹਿਬ ਵਿਖੇ ਪਾਠ ਬੋਧ ਸਮਾਗਮ ਆਰੰਭ ਹਨ, ਜਿਨ੍ਹਾਂ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ। ਔਰ 16 ਅਗਸਤ ਵਾਲੇ ਦਿਨ ਹੀ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਜਿਹੜੇ ਅੰਮ੍ਰਿਤ ਬਲਾਕੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰੋ। ਸੋ ਇਹ ਬੇਨਤੀ ਪ੍ਰਵਾਨ ਕਰਨੀ, ਨਾਲ ਹੀ ਬੇਨਤੀ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ 16 ਨਵੰਬਰ ਤੋਂ 25 ਨਵੰਬਰ ਤੱਕ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਜਿਹੜੀ ਸੰਗਤ ਨੇ ਜਾਣਾ ਹੋਵੇ, ਪਾਕਿਸਤਾਨ ਦੇ ਵੀਜ਼ੇ ਦਾ ਖਰਚਾ ਪਲੱਸ ਰਹਿਣ ਸਹਿਣ ਦਾ ਖਰਚਾ, ਟਰਾਂਸਪੋਰਟ ਦਾ ਖਰਚਾ, ਸਿਕਿਉਰਿਟੀ ਦਾ ਖਰਚਾ ਕੁੱਲ 1500 ਕੈਨੇਡੀਅਨ ਡਾਲਰ ਖਰਚਾ ਹੋਵੇਗਾ। ਇਸ ਤੋਂ ਇਲਾਵਾ ਟਿਕਟ ਦਾ ਖਰਚਾ ਵੱਖਰਾ ਹੋਵੇਗਾ। ਜਿਨ੍ਹਾਂ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਜਾਣਾ ਹੋਵੇ, ਉਹ ਸਾਡੇ ਤੋਂ ਤੁਸੀਂ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਤਿਗੁਰੂ ਸੇਵਾ ਲੈਂਦੇ ਰਹਿਣ। ਹੁਣ ਬੇਨਤੀ ਹੈ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਉਹ ਸਟੇਜ 'ਤੇ ਆ ਕੇ ਆਪ ਸੰਗਤ ਨਾਲ ਸ਼ਬਦ ਕੀਰਤਨ ਦੀ ਸਾਂਝ ਪਾਉਣ। ਸੰਗਤ ਨੂੰ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਪਾਠ ਬੋਧ ਸਮਾਗਮ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ। ਇਸੇ ਦਿਨ ਸਵੇਰ ਵੇਲੇ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਬਲਾਕੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰੋ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ

ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖੜਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾਸ।

ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ

ਸੰਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ

ਆਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ, ਜਪ ਤਪ ਸੰਜਮ

ਤੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ

ਤੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੁਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਸ਼ ਤੇਰੇ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ

ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਵਿਚਾਰ ਕਰਦੇ ਹਾਂ, ਢਾਡੀ ਵਾਰਾਂ ਗਾਇਨ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ,

ਸਰੋਤਾ ਜਨਾ ਦੇ ਹਿਰਦਿਆਂ ਤੇ ਵਸਾਉਣਾ। ਸਮੂਹ ਵਕਤਾ ਜਨਾ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬਨਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ।

ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਕਿਰਪਾ ਕਰੋ, ਹੁਕਮਨਾਮੇ ਮੁਤਾਬਕ ਸੁਚੱਜੀ ਜੀਵਨ ਜਾਚ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।